0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

ਐਕਸਪੀਰੀਅੰਸ ਕਲਾਸ ਸ਼੍ਰੇਣੀ ਦੇ ਤਹਿਤ ਕੀਤੀ ਗਈ ਸੀ। ਇਸ ਵਿੱਚ ਚੁਣੇ ਜਾਣ ਲਈ ਉਮੀਦਵਾਰਾਂ ਦਾ ਘੱਟੋ ਘੱਟ ਸੀਆਰਐਸ ਸਕੋਰ 521 ਹੋਣਾ ਜ਼ਰੂਰੀ ਸੀ। ਕੈਨੇਡਾ ਉਨ੍ਹਾਂ ਲੋਕਾਂ ਨੂੰ ਪਹਿਲ ਦੇ ਰਿਹਾ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਦੇਸ਼ 'ਚ ਕੰਮ ਕਰਨ ਦਾ ਤਜ਼ਰਬਾ ਏ। ਕੱਟ ਆਫ ਸਕੋਰ 'ਚ ਲਗਾਤਾਰ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਏ। 18 ਅਗਸਤ ਨੂੰ ਕੱਢੇ ਗਏ ਡਰਾਅ 'ਚ 1000 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਉੱਥੇ ਕੱਟ ਆਫ ਸਕੋਰ 523 ਸੀ। ਉਸ ਤੋਂ ਪਹਿਲਾਂ 5 ਅਗਸਤ ਨੂੰ 3000 ਲੋਕਾਂ ਨੂੰ ਚੁਣਿਆ ਗਿਆ ਸੀ ਤੇ ਸਕੋਰ 516 ਸੀ। ਇਸ ਵਾਰ 521 ਸਕੋਰ ਵਾਲੇ ਉਮੀਦਵਾਰਾਂ ਨੂੰ ਚੁਣਿਆ ਗਿਆ ਏ। ਜਦੋਂ ਜ਼ਿਆਦਾ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਏ ਤਾਂ ਇਹ ਸਕੋਰ ਅਕਸਰ ਹੇਠਾਂ ਆ ਜਾਂਦਾ ਏ। ਇਸ ਸਾਲ ਇਮੀਗ੍ਰੇਸ਼ਨ ਵਿਭਾਗ ਨੇ ਕੁੱਲ 51 ਐਕਸਪ੍ਰੈਸ ਐਂਟਰੀ ਡਰਾ ਕੱਢ ਕੇ 1,17,427 ਤੋਂ ਵੱਧ ਲੋਕਾਂ ਨੂੰ PR ਲਈ ਸੱਦੇ ਭੇਜੇ ਨੇ। ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਆਪਣੀ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਲੋਕਾਂ ਦੀ ਚੋਣ ਕਰ ਰਿਹਾ ਏ। ਜਿਨ੍ਹਾਂ ਭਾਰਤੀਆਂ ਨੂੰ 1 ਸਤੰਬਰ ਦੇ ਡਰਾ 'ਚ ਸੱਦਾ ਪੱਤਰ ਮਿਲਿਆ ਏ ਉਨ੍ਹਾਂ ਕੋਲ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਾਉਣ ਲਈ 60 ਦਿਨ ਦਾ ਸਮਾਂ ਏ। ਉਮੀਦਵਾਰਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਤਜਰਬੇ, ਪੜ੍ਹਾਈ ਅਤੇ ਭਾਸ਼ਾ ਦੀ ਪ੍ਰੀਖਿਆ ਦੇ ਸਾਰੇ ਦਸਤਾਵੇਜ਼ ਬਿਲਕੁਲ ਸਹੀ ਅਤੇ ਪੂਰੇ ਹੋਣ। ਜਿਨ੍ਹਾਂ ਲੋਕਾਂ ਨੂੰ ਇਸ ਵਾਰ ਸੱਦਾ ਨਹੀਂ ਮਿਲਿਆ ਉਨ੍ਹਾਂ ਲਈ ਵੀ ਰਸਤੇ ਬੰਦ ਨਹੀਂ ਹੋਏ। ਉਹ ਆਪਣੀ ਭਾਸ਼ਾ ਦੇ ਅੰਕ ਸੁਧਾਰ ਕੇ ਜਾਂ ਕੰਮ ਦਾ ਤਜਰਬਾ ਵਧਾ ਕੇ ਆਪਣਾ CRS ਸਕੋਰ ਬਿਹਤਰ ਕਰ ਸਕਦੇ ਨੇ ਤਾਂ ਜੋ ਅਗਲੇ ਡਰਾਅ 'ਚ ਉਨ੍ਹਾਂ ਦੀ ਚੋਣ ਹੋ ਸਕੇ। ਟੋਰਾਂਟੋ 'ਚ ਆਏ ਬਹੁਤ ਹੀ ਖਤਰਨਾਕ ਗਰਜ ਚਮਕ ਵਾਲੇ ਤੂਫਾਨ, ਭਾਰੀ ਮੀਂਹ, ਗੋਲਫ ਗੇਂਦ ਦੇ ਆਕਾਰ ਦੇ ਗੜਿਆਂ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਾਰਨ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਬਣ ਗਏ। ਹਜ਼ਾਰਾਂ ਘਰਾਂ ਦੀ ਬੱਤੀ ਗੁੱਲ ਹੋ ਗਈ ਤੇ ਬਹੁਤ ਸਾਰੇ ਰੁੱਖ ਅਤੇ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ। ਮੀਂਹ ਕਾਰਨ ਮੁੱਖ ਸੜਕਾਂ ਤੇ ਪਾਣੀ ਭਰ ਗਿਆ ਜਿਸ ਨਾਲ ਕਈ ਵਾਹਨ ਪਾਣੀ 'ਚ ਡੁੱਬ ਗਏ ਤੇ ਚਾਲਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਪਿਆ। ਤੇਜ਼ ਹਵਾਵਾਂ ਕਾਰਨ ਕਈ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ। ਤੂਫਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੋਬਾਈਲ ਫੋਨਾਂ, TV ਅਤੇ ਰੇਡੀਓ ਤੇ ਐਮਰਜੈਂਸੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ। ਦੱਖਣੀ ਓਨਟਾਰੀਓ ਦੇ ਹੋਰ ਹਿੱਸਿਆਂ 'ਚ ਵੀ ਤੂਫਾਨ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਵਾਤਾਵਰਣ ਵਿਭਾਗ ਨੇ ਬਵੰਡਰ ਦੀ ਚੇਤਾਵਨੀ ਜਾਰੀ ਕੀਤੀ। ਇੱਕ ਯਾਤਰੀ ਨੇ ਵੀਡੀਓ ਸਾਂਝੀ ਕਰਦਿਆਂ ਦਿਖਾਇਆ ਕਿ TTC ਦੀ ਇੱਕ ਬੱਸ ਦੇ ਅੰਦਰ ਹੜ੍ਹ ਦਾ ਪਾਣੀ ਤੇਜ਼ੀ ਨਾਲ ਵੜ ਗਿਆ ਸੀ। ਪਾਣੀ ਤੋਂ ਬਚਣ ਲਈ ਬੱਸ 'ਚ ਸਵਾਰ ਯਾਤਰੀਆਂ ਨੂੰ ਆਪਣੇ ਪੈਰ ਸੀਟਾਂ ਦੇ ਉੱਪਰ ਚੁੱਕਣੇ ਪਏ। ਇਹ ਘਟਨਾ ਸ਼ੈਪਰਡ ਐਵਨਿਊ ਵੈਸਟ ਦੇ ਨੇੜੇ ਵਾਪਰੀ। ਤੂਫਾਨ ਦੇ ਸਿਖਰ ਤੇ ਲਗਭਗ 65,000 ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ ਅਤੇ ਟੋਰਾਂਟੋ ਹਾਈਡਰੋ ਨੇ ਦੱਸਿਆ ਕਿ ਉਨ੍ਹਾਂ ਨੇ 20,000 ਘਰਾਂ ਦੀ ਬਿਜਲੀ ਬਹਾਲ ਕਰ ਦਿੱਤੀ ਹੈ ਜਦਕਿ ਬਾਕੀ 45,000 ਘਰਾਂ 'ਚ ਬਿਜਲੀ ਚਾਲੂ ਕਰਨ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਡਿੱਗੀਆਂ ਤਾਰਾਂ ਤੇ ਖਰਾਬ ਹੋਏ ਉਪਕਰਣਾਂ ਨੂੰ ਠੀਕ ਕਰਨਾ ਤੇ ਲੋਕਾਂ ਦੀ ਸੁਰੱਖਿਆ ਉਨ੍ਹਾਂ ਦੀ ਮੁੱਖ ਪਹਿਲ ਹੈ। ਖਰਾਬ ਮੌਸਮ ਦੇ ਮੱਦੇਨਜ਼ਰ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਸਟਾਫ ਦੇ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮੈਦਾਨ ਸ਼ਾਮ 7 ਵਜੇ ਅਤੇ ਇਮਾਰਤ ਰਾਤ 8 ਵਜੇ ਬੰਦ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਬੈੱਲ ਸਾਊਂਡ ਸਟੇਜ ਤੇ ਹੋਣ ਵਾਲੇ ਸੰਗੀਤਕ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ। ਭਾਰਤੀ ਸੁਪਰੀਮ ਕੋਰਟ ਨੇ ਇੱਕ ਨਾਬਾਲਗ ਬੱਚੇ ਨੂੰ 6 ਸਾਲਾਂ ਬਾਅਦ ਕੈਨੇਡਾ 'ਚ ਉਸ ਦੇ ਪਿਤਾ ਕੋਲ ਵਾਪਸ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਵਿਰੁੱਧ ਮਾਂ ਵੱਲੋਂ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਬੱਚੇ ਨੂੰ ਕੈਨੇਡਾ ਭੇਜਣ ਦਾ ਹੁਕਮ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ 'ਚ ਦਖਲ ਦੇਣ ਦਾ ਕੋਈ ਜਾਇਜ਼ ਕਾਰਨ ਨਹੀਂ ਮਿਲਿਆ, ਇਸ ਲਈ ਮਾਂ ਦੀ ਵਿਸ਼ੇਸ਼ ਛੁੱਟੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਇਸ ਜੋੜੇ ਦਾ ਵਿਆਹ ਜਨਵਰੀ 2015 'ਚ ਹੋਇਆ ਸੀ ਤੇ ਸ਼ੁਰੂ 'ਚ ਹੀ ਉਹ ਕੈਲੀਫੋਰਨੀਆ 'ਚ ਰਹਿੰਦੇ ਸਨ। ਇਸ ਮਗਰੋਂ ਕੈਨੇਡਾ ਦੀ ਪੱਕੀ ਰਿਹਾਇਸ਼ ਮਿਲਣ ਤੋਂ ਬਾਅਦ ਉਹ 2018 'ਚ ਮਿਸੀਸਾਗਾ ਚਲੇ ਗਏ ਪਰ ਜਲਦ ਹੀ ਉਨ੍ਹਾਂ ਵਿਚਕਾਰ ਘਰੇਲੂ ਵਿਵਾਦ ਸ਼ੁਰੂ ਹੋ ਗਿਆ। ਮਿਲਣ ਤੋਂ ਬਾਅਦ ਉਹ 2018 'ਚ ਮਿਸੀਸਾਗਾ ਚਲੇ ਗਏ ਪਰ ਜਲਦ ਹੀ ਉਨ੍ਹਾਂ ਵਿਚਕਾਰ ਘਰੇਲੂ ਵਿਵਾਦ ਸ਼ੁਰੂ ਹੋ ਗਿਆ। ਅਕਤੂਬਰ 2019 'ਚ ਪਤਨੀ ਆਪਣੇ ਪਤੀ ਨੂੰ ਦੱਸੇ ਬਿਨਾਂ 3 ਸਾਲ ਦੇ ਪੁੱਤਰ ਨੂੰ ਲੈ ਕੇ ਭਾਰਤ ਆ ਗਈ। ਇਸ ਤੋਂ ਬਾਅਦ ਪਿਤਾ ਨੇ ਕੈਨੇਡਾ ਦੀ ਅਦਾਲਤ 'ਚ ਬੱਚੇ ਦੀ ਹਿਰਾਸਤ ਲਈ ਕੇਸ ਦਾਇਰ ਕੀਤਾ। ਮਾਰਚ 2020 'ਚ ਕੈਨੇਡੀਅਨ ਅਦਾਲਤ ਨੇ ਹੁਕਮ ਦਿੱਤਾ ਕਿ ਬੱਚੇ ਨੂੰ ਕੈਨੇਡਾ ਵਾਪਸ ਲਿਆਂਦਾ ਜਾਵੇ ਅਤੇ ਪਿਤਾ ਨੂੰ ਆਰਜ਼ੀ ਤੌਰ 'ਤੇ ਇਕੱਲੇ ਕਸਟਡੀ ਦਿੱਤੀ ਜਾਵੇ। ਨਾਲ ਹੀ ਮਾਂ ਨੂੰ ਅਦਾਲਤ ਜਾਂ ਪਿਤਾ ਦੀ ਮਨਜ਼ੂਰੀ ਤੋਂ ਬਿਨਾਂ ਬੱਚੇ ਨੂੰ ਕੈਨੇਡਾ ਤੋਂ ਬਾਹਰ ਲੈ ਕੇ ਜਾਣ ਤੇ ਰੋਕ ਲਗਾ ਦਿੱਤੀ ਗਈ। ਕੈਨੇਡੀਅਨ ਕੋਰਟ ਦੇ ਹੁਕਮਾਂ ਦੇ ਬਾਵਜੂਦ ਬੱਚਾ ਭਾਰਤ 'ਚ ਹੀ ਰਿਹਾ। ਇਸ ਲਈ ਪਿਤਾ ਨੇ ਆਪਣੇ ਵਕੀਲ ਪ੍ਰਭਜੀਤ ਜੌਹਰ ਰਾਹੀਂ ਦਿੱਲੀ ਹਾਈ ਕੋਰਟ 'ਚ ਬੰਦੀ ਪ੍ਰਤੱਖੀਕਰਨ ਪਟੀਸ਼ਨ ਦਾਇਰ ਕੀਤੀ। ਪਿਤਾ ਨੇ ਦੋਸ਼ ਲਾਇਆ ਕਿ ਪਤਨੀ ਨੇ ਬੱਚੇ ਨੂੰ ਗੈਰ ਕਾਨੂੰਨੀ ਢੰਗ ਨਾਲ ਭਾਰਤ 'ਚ ਰੱਖਿਆ ਹੋਇਆ ਏ।
ਜਦਕਿ ਕੈਨੇਡੀਅਨ ਅਦਾਲਤ ਨੇ ਬੱਚੇ ਨੂੰ ਵਾਪਸ ਭੇਜਣ ਦੇ ਹੁਕਮ ਦਿੱਤੇ ਸਨ ਪਿਤਾ ਨੇ ਇਹ ਵੀ ਦੱਸਿਆ ਕਿ ਔਰਤ ਨੇ ਖੁਦ ਕੈਨੇਡਾ ਦੀ ਅਦਾਲਤ ਦੀ ਕਾਰਵਾਈ ਚ ਭਾਗ ਲਿਆ ਸੀ ਜਿਸ ਤੋਂ ਬਾਅਦ ਹੀ ਮਾਰਚ 2020 ਦਾ ਫੈਸਲਾ ਆਇਆ ਸੀ ਦੂਜੇ ਪਾਸੇ ਮਾਂ ਨੇ ਤਰਕ ਦਿੱਤਾ ਕਿ ਉਸ ਦਾ ਪਤੀ ਵਿਦੇਸ਼ੀ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਏ ਜੋ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ ਉਸ ਨੇ ਕਿਹਾ ਕਿ ਬੱਚਾ ਪਿਛਲੇ 6 ਸਾਲਾਂ ਤੋਂ ਭਾਰਤ ਚ ਰਹਿ ਰਿਹਾ ਹੈ ਤੇ ਹੁਣ ਉਸ ਨੂੰ ਕੈਨੇਡਾ ਭੇਜਣ ਨਾਲ ਮਾਨਸਿਕ ਪਰੇਸ਼ਾਨੀ ਹੋਵੇਗੀ ਦਿੱਲੀ ਹਾਈਕੋਰਟ ਨੇ ਮਾਂ ਦੀਆਂ ਦਲੀਲਾਂ ਨੂੰ ਰੱਦ ਕਰ

ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਵਿਦੇਸ਼ੀ ਅਦਾਲਤ ਚੋਂ ਆਪਣੇ ਪੱਖ 'ਚ ਫੈਸਲਾ ਨਹੀਂ ਮਿਲਦਾ ਤਾਂ ਉਸ ਨੂੰ ਦੂਜੇ ਦੇਸ਼ 'ਚ ਸ਼ਰਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਅਜਿਹਾ ਕਰਨ ਨਾਲ ਅਦਾਲਤਾਂ ਦੀ ਮਾਨਤਾ ਘਟੇਗੀ ਤੇ ਲੋਕ ਅਦਾਲਤੀ ਹੁਕਮਾਂ ਤੋਂ ਬਚਣ ਲਈ ਬੱਚਿਆਂ ਨੂੰ ਦੂਜੇ ਦੇਸ਼ਾਂ 'ਚ ਲੁਕਾਉਣਾ ਸ਼ੁਰੂ ਕਰ ਦੇਣਗੇ। ਇਸੇ ਫੈਸਲੇ ਨੂੰ ਹੁਣ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਭਾਰਤ 'ਚ ਚਿਪਸ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਉੱਤੇ ਨਕਲੀ ਨਿਊਟ੍ਰੀਸ਼ਨ ਜਾਣਕਾਰੀ ਅਤੇ ਗਲਤ ਐਕਸਪਾਇਰੀ ਡੇਟ ਲਗਾਉਣ ਦਾ ਗੈਰ ਕਾਨੂੰਨੀ ਕੰਮ ਕੈਨੇਡਾ ਆਉਣ ਵਾਲੇ ਸਮਾਨ ਲਈ ਕੋਈ ਖਤਰਾ ਤਾਂ ਨਹੀਂ ਹੈ। ਪਿਛਲੇ ਹਫ਼ਤੇ ਭਾਰਤੀ ਅਧਿਕਾਰੀਆਂ ਨੇ ਮੁੰਬਈ ਦੇ ਇੱਕ ਵੇਅਰ ਹਾਊਸ 'ਤੇ ਛਾਪਾ ਮਾਰ ਕੇ ਲਗਭਗ $80,000 ਦੀ ਕੀਮਤ ਦਾ ਸਮਾਨ ਜ਼ਬਤ ਕੀਤਾ ਸੀ। ਇਸ ਦੇ ਨਾਲ ਹੀ ਉੱਥੋਂ ਕੈਮੀਕਲ ਤੇ ਛਪਾਈ ਵਾਲੀਆਂ ਮਸ਼ੀਨਾਂ ਵੀ ਬਰਾਮਦ ਹੋਈਆਂ ਸਨ ਜਿਨ੍ਹਾਂ ਦੀ ਵਰਤੋਂ ਪੈਪਸੀਕੋ, ਨੈਸਲੇ, ਕੋਕਾਕੋਲਾ ਅਤੇ ਯੂਨੀਲੀਵਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਉਤਪਾਦਾਂ ਤੋਂ ਪੁਰਾਣੀਆਂ ਤਰੀਕਾਂ ਮਿਟਾ ਕੇ ਨਵੀਆਂ ਤਰੀਕਾਂ ਲਗਾਉਣ ਲਈ ਕੀਤੀ ਜਾਂਦੀ ਸੀ ਤਾਂ ਜੋ ਇਹ ਸਮਾਨ ਬਾਹਰਲੇ ਦੇਸ਼ਾਂ 'ਚ ਭੇਜਿਆ ਜਾ ਸਕੇ। ਇਨ੍ਹਾਂ ਕੰਪਨੀਆਂ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਤੇ ਜਾਂਚ ਸਿਰਫ ਗੈਰ ਕਾਨੂੰਨੀ ਢੰਗ ਨਾਲ ਮਾਲ ਭੇਜਣ ਵਾਲੇ ਨਿਰਯਾਤਕਾਂ ਤੇ ਕੇਂਦਰਿਤ ਹੈ। ਕੈਨੇਡੀਅਨ ਏਜੰਸੀ ਨੇ ਰਾਇਟਰਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਹ ਸਥਿਤੀ ਤੇ ਨਜ਼ਰ ਰੱਖ ਰਹੀ ਹੈ। ਫਿਲਹਾਲ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਜੋ ਇਹ ਦਰਸਾਉਂਦੀ ਹੋਵੇ ਕਿ ਇਸ ਗੜਬੜੀ ਨਾਲ ਜੁੜਿਆ ਕੋਈ ਵੀ ਸਮਾਨ ਕੈਨੇਡਾ 'ਚ ਆਇਆ ਏ। ਏਜੰਸੀ ਨੇ ਇਹ ਵੀ ਕਿਹਾ ਕਿ ਉਹ ਭੋਜਨ 'ਚ ਧੋਖਾਧੜੀ, ਨਕਲੀ ਤਰੀਕਾਂ ਤੇ ਗਲਤ ਜਾਣਕਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਇਸ ਘਟਨਾ ਤੇ ਪ੍ਰਤੀਕਿਰਿਆ ਦੇਣ ਵਾਲੀ ਇਹ ਪਹਿਲੀ ਵਿਦੇਸ਼ੀ ਏਜੰਸੀ ਹੈ। ਮੁੰਬਈ 'ਚ ਕੀਤੀ ਗਈ ਇਹ ਕਾਰਵਾਈ ਭਾਰਤ 'ਚ ਭੋਜਨ ਦੀ ਸੁਰੱਖਿਆ ਲਈ ਚਲਾਈ ਜਾ ਰਹੀ ਇੱਕ ਵੱਡੀ ਮੁਹਿੰਮ ਦਾ ਹਿੱਸਾ ਏ ਜਿੱਥੇ ਖਰਾਬ ਸਫਾਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਪੈਪਸੀਕੋ ਦੇ ਕੁਰਕੁਰੇ ਦੇ ਇੱਕ ਪੈਕਟ ਤੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ 'ਚ ਨਕਲੀ ਲੇਬਲ ਲੱਗਿਆ ਹੋਇਆ ਮਿਲਿਆ ਜਿਸ ਦਾ ਫਾਰਮੈਟ ਕੈਨੇਡਾ ਦੇ ਨਿਯਮਾਂ ਵਰਗਾ ਸੀ। ਕੈਨੇਡਾ ਦੇ ਨਿਯਮਾਂ ਅਨੁਸਾਰ ਅਜਿਹੀ ਜਾਣਕਾਰੀ ਦੋਵਾਂ ਭਾਸ਼ਾਵਾਂ 'ਚ ਹੋਣੀ ਜ਼ਰੂਰੀ ਹੈ। ਅਧਿਕਾਰੀਆਂ ਅਨੁਸਾਰ ਜਿਨ੍ਹਾਂ ਚੀਜ਼ਾਂ 'ਤੇ ਦੁਬਾਰਾ ਲੇਬਲ ਲਗਾਇਆ ਜਾ ਰਿਹਾ ਸੀ ਉਹ ਖਰਾਬ ਹੋ ਚੁੱਕੀਆਂ ਸਨ ਜਾਂ ਖਰਾਬ ਹੋਣ ਦੇ ਨੇੜੇ ਸਨ। ਇਹ ਕੰਮ 19 ਛੋਟੇ ਨਿਰਯਾਤਕਾਂ ਲਈ ਕੀਤਾ ਜਾ ਰਿਹਾ ਸੀ ਪਰ ਇਹ ਸਾਫ਼ ਨਹੀਂ ਹੈ ਕਿ ਇਹ ਮਾਲ ਕਿਹੜੇ ਦੇਸ਼ 'ਚ ਭੇਜਿਆ ਜਾਣਾ ਸੀ। ਪੈਪਸੀਕੋ ਨੇ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਨਿਰਯਾਤਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹ ਆਪਣੇ ਉਤਪਾਦਾਂ ਦੇ ਅਣਅਧਿਕਾਰਤ ਨਿਰਯਾਤ ਦਾ ਸਮਰਥਨ ਨਹੀਂ ਕਰਦੇ। ਭਾਰਤ 'ਚ ਬਣੇ ਉਨ੍ਹਾਂ ਦੇ ਉਤਪਾਦ ਸਿਰਫ਼ ਭਾਰਤ 'ਚ ਵੇਚਣ ਲਈ ਹੁੰਦੇ ਨੇ। ਮਹਾਰਾਸ਼ਟਰ FDA ਦੇ ਕਮਿਸ਼ਨਰ ਤੁਕਾਰਾਮ ਮੁੰਡੇ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ ਜੋ ਇਸ ਮਾਮਲੇ ਦੀ ਅੱਗੇ ਜਾਂਚ ਕਰਨਗੇ। ਕੈਨੇਡੀਅਨ ਏਜੰਸੀ ਨੇ ਕਿਹਾ ਕਿ ਜੇਕਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਸਮਾਨ ਜ਼ਬਤ ਕਰਨ, ਲਾਇਸੈਂਸ ਰੱਦ ਕਰਨ ਜਾਂ ਜੁਰਮਾਨਾ ਲਗਾਉਣ ਵਰਗੀ ਕਾਰਵਾਈ ਕਰ ਸਕਦੀ ਹੈ। ਏਅਰ ਕੈਨੇਡਾ ਐਕਸਪ੍ਰੈਸ ਉਡਾਣਾ 'ਚ ਕੰਮ ਕਰਨ ਵਾਲੇ ਫਲਾਈਟ ਅਟੈਂਡੈਂਟ ਹੜਤਾਲ ਕਰਨ ਦੇ ਅਧਿਕਾਰ ਲਈ ਵੋਟਾਂ ਪਾ ਰਹੇ ਨੇ। ਉਨ੍ਹਾਂ ਦੀ ਯੂਨੀਅਨ ਦਾ ਕਹਿਣਾ ਸੀ ਕਿ ਕੰਪਨੀ ਨਾਲ ਗੱਲਬਾਤ ਰੁਕ ਗਈ ਹੈ ਜਿਸ ਕਾਰਨ ਇਹ ਕਦਮ ਚੁੱਕਣਾ ਪੈ ਰਿਹਾ ਏ। ਕੈਨੇਡੀਅਨ ਫਲਾਈਟ ਅਟੈਂਡੈਂਟ ਯੂਨੀਅਨ ਜੋ ਲਗਭਗ 1,000 ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਦੀ ਹੈ ਨੇ ਦੱਸਿਆ ਕਿ 9 ਮਹੀਨਿਆਂ ਦੀਆਂ ਵਾਰ ਵਾਰ ਗੱਲਬਾਤਾਂ ਅਤੇ ਵਿਚੋਲੇ ਦੀ ਮਦਦ ਲੈਣ ਦੇ ਬਾਵਜੂਦ ਜੈਜ਼ ਐਵੀਏਸ਼ਨ ਨਾਲ ਅਹਿਮ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਹੋ ਸਕਿਆ। ਯੂਨੀਅਨ ਨੇ ਕਿਹਾ ਕਿ ਮੈਂਬਰਾਂ ਵੱਲੋਂ ਹੜਤਾਲ ਦੀ ਮਜ਼ਬੂਤ ਮਨਜ਼ੂਰੀ ਮਿਲਣਾ ਜ਼ਰੂਰੀ ਹੈ ਤਾਂ ਜੋ ਕੰਪਨੀ ਨੂੰ ਬਾਕੀ ਰਹਿੰਦੇ ਮੁੱਦਿਆਂ ਦੀ ਗੰਭੀਰਤਾ ਅਤੇ ਕਰਮਚਾਰੀਆਂ ਦੇ ਦ੍ਰਿੜ ਇਰਾਦੇ ਦਾ ਅਹਿਸਾਸ ਹੋ ਸਕੇ। ਦੂਜੇ ਪਾਸੇ ਜੈਜ਼ ਐਵੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਹਵਾਈ ਸੇਵਾਵਾਂ 'ਚ ਬਿਨਾਂ ਕਿਸੇ ਰੁਕਾਵਟ ਦੇ ਸਮਝੌਤਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੱਲਬਾਤ 'ਚ ਖੜੋਤ ਆਉਣ ਕਾਰਨ ਕੰਪਨੀ ਹੁਣ ਇੱਕ ਸੁਲਾਹ ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕਰ ਰਹੀ ਹੈ। ਜੈਜ਼ ਐਵੀਏਸ਼ਨ ਏਅਰ ਕੈਨੇਡਾ ਐਕਸਪ੍ਰੈਸ ਦੀਆਂ ਮੁੱਖ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਹ ਏਅਰ ਕੈਨੇਡਾ ਦੀ ਮਲਕੀਅਤ ਨਹੀਂ ਹੈ ਬਲਕਿ ਕੋਰਸ ਨਾਮਕ ਹੋਲਡਿੰਗ ਕੰਪਨੀ ਦੇ ਅਧੀਨ ਆਉਂਦੀ ਹੈ। ਯੂਨੀਅਨ ਦੇ ਮੀਤ ਪ੍ਰਧਾਨ ਕ੍ਰਿਸ ਸ਼ਲਿਪ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ 'ਚ ਕੁਝ ਨੁਕਤਿਆਂ ਤੇ ਸਹਿਮਤੀ ਬਣੀ ਹੈ ਪਰ ਵੱਡੇ ਮੁੱਦੇ ਹਾਲੇ ਵੀ ਅਣਸੁਲਝੇ ਨੇ। ਯੂਨੀਅਨ ਕੈਨੇਡਾ ਦੀਆਂ ਹੋਰ ਏਅਰਲਾਈਨਸ ਦੇ ਮੁਕਾਬਲੇ ਬਰਾਬਰ ਤਨਖਾਹ, ਫਲਾਈਟ ਚੱਲਣ ਤੋਂ ਪਹਿਲਾਂ ਜ਼ਮੀਨ ਤੇ ਕੀਤੇ ਜਾਣ ਵਾਲੇ ਕੰਮਾਂ ਦੇ ਭੁਗਤਾਨ ਅਤੇ ਜਹਾਜ਼ ਦੀ ਚੈਕਿੰਗ, ਬਰੀਫਿੰਗ ਤੇ ਯਾਤਰੀਆਂ ਨੂੰ ਚੜਾਉਣ ਵਰਗੇ ਮਹੱਤਵਪੂਰਨ ਮੁੱਦਿਆਂ ਲਈ ਸੁਰੱਖਿਆ ਕਰਮੀ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਹੈ। ਯੂਨੀਅਨ ਨੇ ਮਾਰਚ 'ਚ ਲਾਗੁਆਰਡੀਆ ਹਵਾਈ ਅੱਡੇ ਤੇ ਏਅਰ ਕੈਨੇਡਾ ਐਕਸਪ੍ਰੈਸ ਫਲਾਈਟ ਦੇ ਹਾਦਸੇ ਦਾ ਹਵਾਲਾ ਦਿੱਤਾ ਜਿਸ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਸੀ। ਯੂਨੀਅਨ ਦੀ ਪ੍ਰਧਾਨ ਮਾਰਸ਼ਾ ਵਾਲਟਰਸ ਨੇ ਕਿਹਾ ਕਿ ਸੁਰੱਖਿਆ ਸਿਰਫ਼ ਉਡਾਣ ਭਰਨ ਨਾਲ ਸ਼ੁਰੂ ਜਾਂ ਉਤਰਨ ਨਾਲ ਖਤਮ ਨਹੀਂ ਹੁੰਦੀ। ਇਸ ਦੀ ਸ਼ੁਰੂਆਤ ਸਹੀ ਕੰਮ ਕਰਨ ਦੀਆਂ ਸਥਿਤੀਆਂ, ਬਕਾਇਦਾ ਆਰਾਮ ਅਤੇ ਸਤਿਕਾਰ ਨਾਲ ਹੁੰਦੀ ਹੈ। ਇਹ ਵੋਟਿੰਗ ਸ਼ੁੱਕਰਵਾਰ ਦੁਪਹਿਰ ਤੱਕ ਖਤਮ ਹੋ ਜਾਵੇਗੀ। ਜੇਕਰ ਹੜਤਾਲ ਦੇ ਪੱਖ 'ਚ ਵੋਟਾਂ ਪੈਂਦੀਆਂ ਨੇ ਤਾਂ ਇਹ ਦੇਖਣਾ ਬਾਕੀ ਹੈ ਕਿ ਕਰਮਚਾਰੀ ਕਦੋਂ ਤੋਂ ਕੰਮ ਛੱਡ ਕੇ ਹੜਤਾਲ ਤੇ ਜਾਣਗੇ। ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਤਣਾਅ ਲਗਾਤਾਰ ਵਧਦਾ ਜਾ ਰਿਹਾ ਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦਾ ਫਾਇਦਾ ਚੁੱਕ ਰਿਹਾ ਏ। ਓਵਲ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੋਸ਼ ਲਾਇਆ ਕਿ ਕੈਨੇਡਾ ਨੇ ਅਮਰੀਕੀ ਕਿਸਾਨਾਂ ਤੇ ਭਾਰੀ ਟੈਰਿਫ ਲਗਾਏ ਨੇ। ਇਸ ਤੋਂ ਇਲਾਵਾ ਉਨ੍ਹਾਂ ਕੈਨੇਡਾ ਉੱਤੇ ਅਮਰੀਕੀ ਸੈਲਾਨੀਆਂ ਅਤੇ ਏਅਰਲਾਈਨਸ ਦਾ ਸ਼ੋਸ਼ਣ ਕਰਨ ਦੇ

ਦੀ ਮਦਦ ਤੋਂ ਇਲਾਵਾ ਹੋਰ ਸਹਾਇਤਾ ਵੀ ਭੇਜ ਰਹੀ ਹੈ ਕੈਨੇਡੀਅਨ ਰੈੱਡ ਕ੍ਰਾਸ ਦੇ ਭੰਡਾਰ ਚੋਂ 18,000 ਤੋਂ ਵੱਧ ਜ਼ਰੂਰੀ ਆਪਾਤਕਾਲੀਨ ਵਸਤੂਆਂ ਪ੍ਰਭਾਵਿਤ ਖੇਤਰ 'ਚ ਭੇਜੀਆਂ ਜਾਣਗੀਆਂ ਤਾਂ ਜੋ ਪੀੜਤਾਂ ਦੀ ਮਦਦ ਕੀਤੀ ਜਾ ਸਕੇ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ ਤੇ ਐਕਸਪ੍ਰੈਸ ਐਂਟਰੀ ਰਾਹੀਂ 2000 ਨੂੰ ਪੱਕੀ ਰਹਿਸ਼ ਲਈ ਸੱਦੇ ਭਾਰਤੀ ਪੇਸ਼ੇਵਰਾਂ ਲਈ ਕੈਨੇਡਾ 'ਚ ਪੱਕੇ ਹੋਣ ਦਾ ਵਧਿਆ ਮੌਕਾ ਟੋਰਾਂਟੋ 'ਚ ਗਰਜ ਚਮਕ ਵਾਲੇ ਤੂਫਾਨ ਨਾਲ ਤਬਾਹੀ ਹਜ਼ਾਰਾਂ ਘਰਾਂ ਦੀ ਬੱਤੀ ਗੁੱਲ ਸੜਕਾਂ ਜਲਥਲ ਹੋਈਆਂ ਭਾਰਤੀ ਸੁਪਰੀਮ ਕੋਰਟ ਨੇ ਮਾਂ ਬਾਪ ਦੇ ਵਿਵਾਦ 'ਚ ਸੁਣਾਇਆ ਫੈਸਲਾ ਮਾਂ ਦੀ ਅਪੀਲ ਖਾਰਜ ਕੈਨੇਡਾ 'ਚ ਪਿਤਾ ਨੂੰ ਮਿਲੇਗੀ ਬੱਚੇ ਦੀ ਕਸਟਡੀ ਭਾਰਤ 'ਚ ਨਕਲੀ ਲੇਬਲ ਵਾਲੇ ਭੋਜਨ ਮਾਮਲੇ ਦੀ ਕੈਨੇਡਾ ਕਰੇਗਾ ਜਾਂਚ ਮੁੰਬਈ ਵੇਅਰ ਹਾਊਸ 'ਚ ਫੜੀਆਂ ਗਈਆਂ ਮਿਆਰ

ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹੈਲੋ ਦੋਸਤੋ ਹਾਜ਼ਰ ਹੈ ਜੀ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਲੈ ਕੇ ਪ੍ਰੋਗਰਾਮ ਸੁਰਸੰਗਮ ਲਾਈਵ ਵਿਦ ਕੁਕੀ ਮੇਰਾ ਤੇ ਤੁਹਾਡਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਰਹਿਣਾ ਜੀ ਠੀਕ 9 ਵਜੇ ਤੱਕ ਗੀਤ ਸੰਗੀਤ ਕੁਝ ਗੱਲਾਂ ਬਾਤਾਂ ਹੋਣਗੀਆਂ ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਦੋਸਤਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਦੋਸਤ ਜਿਹੜੇ ਕਿਹਾ ਜਾਂਦਾ ਕਿ ਚੰਗੇ ਦੋਸਤ ਸਾਡੀਆਂ ਰਾਹਾਂ ਨੂੰ ਰੁਸ਼ਨਾਉਂਦੇ ਨੇ ਚੰਗੇ ਦੋਸਤ ਸਾਡੀ ਫਿਕਰ ਕਰਦੇ ਨੇ ਚੰਗੇ ਦੋਸਤ ਹੋਣ ਤੇ ਸਾਡੀ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਚੰਗੇ ਦੋਸਤ ਹੋਣ ਤੇ ਸਾਨੂੰ ਕੋਈ ਫਿਕਰ ਨਹੀਂ ਰਹਿੰਦਾ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਦੋਸਤ ਸਾਡੇ ਨਾਲ ਨੇ ਹਰ ਦੁੱਖ ਸੁੱਖ ਦੇ ਵਿੱਚ ਜਦੋਂ ਤੁਹਾਡਾ ਦੋਸਤ ਕੋਈ ਤੁਹਾਡੇ ਨਾਲ ਖੜਾ ਹੁੰਦਾ ਤੇ ਫਿਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਹੌਸਲੇ ਆ ਜਾਂਦੇ ਨੇ ਸੋ ਵਾਕਈ ਦੋਸਤਾਂ ਤੋਂ ਬਿਨਾਂ ਜ਼ਿੰਦਗੀ ਕੁਝ ਵੀ ਨਹੀਂ ਦੋਸਤ ਹਮੇਸ਼ਾ ਸਾਡੇ ਨਾਲ ਹੁੰਦੇ ਨੇ ਹਾਂ ਇਹ ਗੱਲ ਵੱਖਰੀ ਹੈ ਕਿ ਬਚਪਨ ਦੇ ਦੋਸਤ ਕਈ ਵਾਰੀ ਉਮਰਾਂ ਥੋੜ੍ਹੀ ਨਿਭਦੇ ਨੇ ਪਰ ਬਚਪਨ ਦੇ ਵਿੱਚ ਕਈ ਦੋਸਤ ਅਜਿਹੇ ਹੁੰਦੇ ਨੇ ਜਿਹੜੇ ਸਮੇਂ ਦੇ ਨਾਲ ਨਾਲ ਜਿਹੜੇ ਕਿਤੇ ਪਿਛੜ ਜਾਂਦੇ ਨੇ ਜਾਂ ਪਿੱਛੇ ਰਹਿ ਜਾਂਦੇ ਨੇ ਜਾਂ ਉਹਨਾਂ ਦੀ ਜਿਹੜੀ ਰਾਹ ਹੈ ਅਲੱਗ ਹੋ ਜਾਂਦੀ ਹੈ ਪਰ ਜਿਹੜੇ ਦੋਸਤ ਤੁਹਾਡੇ ਖਾਸ ਹੁੰਦੇ ਨੇ ਜਾਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਨ੍ਹਾਂ ਦੇ ਨਾਲ ਤੁਹਾਡੀ ਰੂਹਾਂ ਦੀ ਯਾਰੀ ਹੁੰਦੀ ਹੈ ਉਹ ਤੁਹਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਸੋ ਦੋਸਤਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ ਦੋਸਤਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਦਾ ਤਸੱਵਰ ਵੀ ਨਹੀਂ ਕਰ ਸਕਦੇ ਜਿਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੋਸਤ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਉਹਦੇ ਨਾਲੋਂ ਇਕੱਲਾ ਇਨਸਾਨ ਵੀ ਕੋਈ ਨਹੀਂ ਹੋ ਸਕਦਾ ਸੋ ਦੋਸਤਾਂ ਮਿੱਤਰਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਖੂਬਸੂਰਤ ਹੈ ਤੇ ਹਮੇਸ਼ਾ ਆਪਣੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਿਆ ਕਰੋ ਕਿ ਉਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ ਰੌਸ਼ਨ ਹੈ ਉਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹਾਰ ਹੈ ਤੇ ਲਓ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਇਹ ਗੀਤ

ਹੁਣੇ ਤੁਸੀਂ ਗੀਤ ਸੁਣਿਆ ਜੀ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ ਤੇ ਮੇਰਾ ਤੇ ਤੁਹਾਡਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਰਹਿਣਾ ਜੀ ਠੀਕ 9 ਵਜੇ ਤੱਕ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸੋਨਿਕ ਇੰਸ਼ੋਰੈਂਸ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਦੇ ਲਈ ਯਾਦ ਰੱਖੋ ਜੀ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੂਜਾ ਜੀ ਨੂੰ ਜੇਕਰ ਤੁਸੀਂ ਟਰੱਕ ਓਪਰੇਟਰ ਹੋ ਜਾਂ ਫਿਰ ਟਰੰਕਾਂ ਦੀ ਤੁਹਾਡੀ ਆਪਣੀ ਕੰਪਨੀ ਹੈ ਤੇ ਤੁਸੀਂ ਸਸਤੇ ਰੇਟ ਦੇ ਉੱਤੇ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 5878321208 ਤੇ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਜੇਕਰ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਤੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਕਰਵਾਉਣੀ ਚਾਹੁੰਦੇ ਹੋ ਕਿਸੇ ਭਰੋਸੇਮੰਦ ਕੰਪਨੀ ਤੋਂ ਤੇ ਤੁਸੀਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢਾਠੂਰਾਂ ਦੇ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਜਿਹੜੀ ਹੈ ਜੀ ਉਹ ਤੁਹਾਡੇ ਘਰ ਦੇ ਵਿੱਚ ਆ ਕੇ ਤੁਹਾਡੇ ਬਜ਼ੁਰਗਾਂ ਦੀ ਦੇਖਭਾਲ ਕਰੇਗੀ ਤੇ ਬਿੱਲ ਜਿਹੜਾ ਹੈ ਉਹ ਇਹ ਕਹਿੰਦੇ ਨੇ ਕਿ ਸਿੱਧਾ ਸਰਕਾਰ ਨੂੰ ਭੇਜਿਆ ਜਾਏਗਾ ਸੋ ਆਪਣੀ ਬੋਲੀ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਜਿਹੜੀਆਂ ਸੇਵਾਵਾਂ ਲੈਣ ਦੇ ਲਈ ਵੀਰਪਾਲ ਕੌਰ ਹੋਰਾਂ ਦੇ ਨਾਲ ਸੰਪਰਕ ਕਰੋ 8257600983 ਤੇ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਵਿੱਚ ਸੈਂਡਵਿਚ ਏਰੀਆ ਦੇ ਵਿੱਚ ਖੁੱਲ ਗਿਆ ਜੀ ਓਐਸਐਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਔਰ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਤੁਹਾਨੂੰ ਜਿਹੜੀ ਹੈ ਉਹ ਅਪੁਆਇੰਟਮੈਂਟ ਵੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਡਾਇਰੈਕਟ ਹੀ ਕਲੀਨਿਕ ਦੇ ਵਿੱਚ ਜਾ ਸਕਦੇ ਹੋ ਸੋ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ ਜੀ ਅਤੇ ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ ਹੈ ਜੀ ਇਹਨਾਂ ਦਾ 5876174696 ਇਸੇ ਹੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਮਰਸਡੀਜ਼ ਬੈਂਸ ਮਰਸਡੀਜ਼ ਬੈਂਸ ਤੋਂ ਤੁਸੀਂ ਵੱਖ ਵੱਖ ਕਾਰਾਂ ਖਰੀਦ ਸਕਦੇ ਹੋ ਇਹਨਾਂ ਕੋਲ ਕਾਫ਼ੀ ਵਧੀਆ ਰੇਟਸ ਅਤੇ ਵਧੀਆ ਡੀਲਸ ਅਵੇਲੇਬਲ ਹੁੰਦੀਆਂ ਨੇ ਸੋ ਮਰਸਡੀਜ਼ ਬੈਂਸ ਦੇ ਸ਼ੋਰੂਮ 'ਤੇ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਦੇਖੋ ਔਰ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰ ਲਓ ਇਹਨਾਂ ਦਾ ਫੋਨ ਨੰਬਰ 4039036757 ਪ੍ਰੋਗਰਾਮ ਨੂੰ ਅਗਲਾ ਜਿਹੜਾ ਸਪੋਂਸਰ ਕੀਤਾ ਹੈ ਜੀ ਪੰਜਾਬ ਇੰਸ਼ੋਰੈਂਸ ਨੇ ਜੇਕਰ ਤੁਸੀਂ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਲੈਣਾ ਚਾਹੁੰਦੇ ਹੋ ਔਰ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਹੋਰਾਂ ਦੇ ਨਾਲ ਸੰਪਰਕ ਕਰੋ ਇਹਨਾਂ ਕੋਲੋਂ ਤੁਸੀਂ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਦੀਆਂ ਸਰਵਿਸਿਜ਼ ਲੈ ਸਕਦੇ ਹੋ ਸੋ ਇਹਨਾਂ ਦਾ ਫੋਨ ਨੰਬਰ ਹੈ ਜੀ 4030443500 ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਮਦਰ ਇੰਡੀਆ ਰੈਸਟੋਰੈਂਟ ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਔਰ ਘਰ ਦੇ ਵਿੱਚ ਗੈਸਟ ਆਉਣ ਵਾਲੇ ਨੇ ਤੇ ਤੁਸੀਂ ਜਿਹੜਾ ਮਦਰ ਇੰਡੀਆ ਰੈਸਟੋਰੈਂਟ ਤੋਂ ਫੂਡ ਆਰਡਰ ਕਰ ਸਕਦੇ ਹੋ ਔਰ ਜਾ ਕੇ ਵੀ ਖਾ ਸਕਦੇ ਹੋ ਇਹਨਾਂ ਕੋਲ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਬਣਦੀਆਂ ਨੇ ਤੇ ਸਾਰੀਆਂ ਹੀ ਕਹਿੰਦੇ ਨੇ ਕਿ ਦੇਸੀ ਘਿਓ ਦੇ ਵਿੱਚ ਬਣਦੀਆਂ ਨੇ ਸੋ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਫੋਨ ਨੰਬਰ ਹੈ ਜੀ 403-936-7077 ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ ਜੀ ਪਿਕਸਲ ਫੋਟੋ ਸਟੂਡੀਓ ਸੁਹਾਣਾ ਬਾਜ਼ਾਰ ਨਾਰਥ ਈਸਟ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਤੁਸੀਂ ਬਣਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਫੋਟੋ ਸ਼ੂਟ ਕਰਵਾਉਣਾ ਹੈ ਜਾਂ ਫਿਰ ਤੁਸੀਂ

ਕੋਈ ਫੈਮਿਲੀ ਫੋਟੋ ਬਣਵਾਉਣੀ ਹੈ, ਪਾਸਪੋਰਟ ਸਾਈਜ਼, ਕਿਸੇ ਵੀ ਤਰ੍ਹਾਂ ਦਾ ਤੁਸੀਂ ਵੀਜ਼ੇ ਦੀ ਫੋਟੋ ਜਿਹੜੀ ਖਿਚਵਾਉਣਾ ਚਾਹੁੰਦੇ ਹੋ, ਓ ਸੀ ਆਈ ਦੇ ਲਈ ਫੋਟੋ ਲਵਾਉਣੀ ਹੈ ਜਾਂ ਯੂ ਐਸ ਵੀਜ਼ਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਫੋਟੋ ਚਾਹੀਦੀ ਹੈ, ਜਾਂ ਕਿਸੇ ਵੀ ਗਵਰਨਮੈਂਟ ਆਈ ਡੀ ਦੇ ਲਈ ਤੁਹਾਨੂੰ ਫੋਟੋ ਚਾਹੀਦੀ ਹੈ, ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਦੇ ਵਿੱਚ ਜ਼ਰੂਰ ਜਾਓ। ਫੋਨ ਨੰਬਰ ਹੈ ਜੀ 403-947-0060। ਸੋ ਇਹ ਤਾਂ ਸਨ ਜੀ ਸਾਡੇ ਸਪੋਂਸਰਸ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ। ਔਰ ਹਮੇਸ਼ਾ ਹੀ ਅਸੀਂ ਆਪਣੇ ਸਪੋਂਸਰਸ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਸੋ ਜੇਕਰ ਤੁਸੀਂ ਵੀ ਆਪਣੀ ਕੋਈ ਐਡ ਦੇਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦੀ ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਰੇਡੀਓ ਸੁਰਸੰਗਮ ਦੀ ਟੀਮ ਦੇ ਨਾਲ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਦੋਸਤਾਂ ਦੀ। ਦੋਸਤ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ। ਦੋਸਤ ਜਦੋਂ ਅਸੀਂ ਮੁਸ਼ਕਲ 'ਚ ਹੁੰਦੇ ਹਾਂ ਤਾਂ ਸਾਡੇ ਕੋਲ ਆ ਖੜੇ ਹੁੰਦੇ ਨੇ, ਔਰ ਸਾਡੀਆਂ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲਾਂ ਸਮਝ ਕੇ ਮੁਸ਼ਕਲਾਂ ਨੂੰ ਨਜਿੱਠਦੇ ਨੇ ਅਤੇ ਤੁਹਾਡਾ ਸਾਥ ਦਿੰਦੇ ਨੇ। ਔਰ ਕਹਿੰਦੇ ਨੇ ਕਿ ਜੇਕਰ ਦੋਸਤ ਜਿਹੜਾ ਚੰਗੇ ਵੇਲੇ, ਕਈ ਵਾਰੀ ਕੁਝ ਦੋਸਤ ਅਜਿਹੇ ਹੁੰਦੇ ਨੇ, ਕਿਉਂਕਿ ਦੋਸਤਾਂ ਦੀ ਵੀ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ, ਪਰ ਜਿਹੜੇ ਦੋਸਤ ਦੀ ਮੈਂ ਗੱਲ ਕਰ ਰਹੀ ਹਾਂ ਉਹ ਦੋਸਤ ਜਿਹੜੇ ਨੇ ਉਹ ਖਾਸ ਹੀ ਦੋਸਤ ਹੁੰਦੇ ਨੇ, ਜਿਹੜੇ ਇੱਕ ਦੋ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ। ਕਹਿੰਦੇ ਨੇ ਕਿ ਦੋਸਤ ਉਹ ਚੰਗਾ ਹੁੰਦਾ ਹੈ ਜਿਹੜਾ ਤੁਹਾਡੇ ਜ਼ਰੀਦਾਰ ਕੱਪੜਿਆਂ ਦੇ ਉੱਤੇ ਫੁੱਲ ਟੰਗਣ ਦੇ ਨਾਲੋਂ ਜਦੋਂ ਤੁਸੀਂ ਠੰਡ 'ਚ ਕੰਬ ਰਹੇ ਹੋ ਤਾਂ ਤੁਹਾਡੇ ਲਈ ਅੱਗ ਲੈ ਕੇ ਆਵੇ, ਉਹ ਦੋਸਤ ਹੁੰਦਾ ਹੈ। ਸੋ ਦੋਸਤ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਵਾਕਿਆ ਹੀ ਇੱਕ ਨਵਾਂ ਰੰਗ ਭਰਦੇ ਨੇ, ਅਤੇ ਦੋਸਤ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਤਾਂ ਸਾਨੂੰ ਇੱਕ ਐਸਾ ਸਕੂਨ ਦਾ ਅਹਿਸਾਸ ਦਿਵਾਉਂਦੇ ਨੇ ਕਿ ਫਿਰ ਇਨਸਾਨ ਸੋਚਦਾ ਹੈ ਕਿ ਹੁਣ ਮੈਨੂੰ ਕੋਈ ਮੁਸ਼ਕਲ ਨਹੀਂ, ਕਿਉਂਕਿ ਮੇਰੇ ਕੋਲ ਚੰਗੇ ਦੋਸਤ ਨੇ। ਔਰ ਚੰਗੇ ਦੋਸਤਾਂ ਦਾ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ।

ਹੁਣ ਤੁਸੀਂ ਅੱਗੇ ਸੁਣਿਆ ਜੀ ਨਿਰਵਾਰ ਪੰਨੂ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਇਸ ਪ੍ਰੋਗਰਾਮ ਦੇ ਵਿੱਚ ਹੋ ਰਿਹਾ

ਸੋ ਦੋਸਤੋ ਜਿੱਥੇ ਦੋਸਤ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਉੱਥੇ ਹੀ ਕਹਿੰਦੇ ਨੇ ਕਿ ਚੰਗਾ ਦੋਸਤ ਹੀ ਤੁਹਾਨੂੰ ਤੁਹਾਡਾ ਸ਼ੀਸ਼ਾ ਦਿਖਾਉਂਦਾ ਹੈ ਚੰਗਾ ਦੋਸਤ ਤੁਹਾਡੀਆਂ ਗਲਤੀਆਂ ਵੀ ਕੱਢਦਾ ਹੈ ਚੰਗਾ ਦੋਸਤ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਕਿੱਥੇ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ ਔਰ ਜਦੋਂ ਦੋਸਤੀ ਦੇ ਵਿੱਚ ਤੁਹਾਡਾ ਦੋਸਤ ਤੁਹਾਡਾ ਸੁਧਾਰ ਕਰਾਉਂਦਾ ਹੈ ਤੇ ਫਿਰ ਅਸੀਂ ਬੜੇ ਖਿੜੇ ਮੱਥੇ ਉਸ ਫੀਡਬੈਕ ਨੂੰ ਜਿਹੜਾ ਉਹ ਸਵੀਕਾਰ ਵੀ ਕਰ ਲੈਂਦੇ ਹਾਂ ਆਪਣੇ ਦੋਸਤ ਦੀ ਗੱਲ ਮੰਨ ਵੀ ਲੈਂਦੇ ਹਾਂ ਕਿਉਂਕਿ ਜਿਹੜੇ ਚੰਗੇ ਦੋਸਤ ਹੁੰਦੇ ਨਾ ਉਹ ਹਾਂਜੀ ਹਾਂਜੀ ਕਰਨ ਦੇ ਨਾਲੋਂ ਤੁਹਾਡੇ ਨੁਕਸ ਤੁਹਾਡੀਆਂ ਖੂਬੀਆਂ ਤੁਹਾਡੀਆਂ ਸਟਰੈਂਥਸ ਤੁਹਾਡੀਆਂ ਵੀਕਨੈਸਿਸ ਵੀ ਦੱਸਦੇ ਨੇ ਅਤੇ ਜਦੋਂ ਸਾਨੂੰ ਆਪਣੇ ਬਾਰੇ ਇੰਨੀ ਜਾਣਕਾਰੀ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਸਾਡੇ ਦੋਸਤ ਨੇ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਵੀ ਲਿਆ ਸਕਦੇ ਨੇ ਕਿਉਂਕਿ ਕਈ ਵਾਰੀ ਤੁਹਾਨੂੰ ਆਪਣੇ ਆਪ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਤੁਸੀਂ ਕੀ ਗਲਤੀ ਕਰ ਰਹੇ ਹੋ ਪਰ ਜਦੋਂ ਤੁਹਾਡਾ ਦੋਸਤ ਜਿਹੜਾ ਤੁਹਾਡਾ ਖਾਸ ਦੋਸਤ ਹੁੰਦਾ ਤੁਹਾਨੂੰ ਦੱਸਦਾ ਅਤੇ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਲਿਆਉਂਦੇ ਹਾਂ ਅਤੇ ਦੋਸਤ ਜਦੋਂ ਸਾਨੂੰ ਦੱਸਦੇ ਨੇ ਤਾਂ ਸਾਨੂੰ ਬੁਰਾ ਵੀ ਨਹੀਂ ਲੱਗਦਾ ਕਿਉਂਕਿ ਉਹ ਸਾਡੇ ਆਪਣੇ ਹੁੰਦੇ ਨੇ ਸਾਨੂੰ ਉਹਨਾਂ 'ਤੇ ਵਿਸ਼ਵਾਸ ਹੁੰਦਾ ਸਾਨੂੰ ਉਹਨਾਂ 'ਤੇ ਭਰੋਸਾ ਹੁੰਦਾ

ਦੋਸਤੋ ਕਹਿੰਦੇ ਨੇ ਕਿ ਚੰਗਾ ਦੋਸਤ ਇੱਕ ਕੀਮਤੀ ਖਜ਼ਾਨੇ ਵਾਂਗ ਹੁੰਦਾ ਹੈ ਔਰ ਜਦੋਂ ਅਸੀਂ ਦੋਸਤਾਂ ਦੇ ਨਾਲ ਬੈਠ ਕੇ ਆਪਣੇ ਦੁੱਖ ਸੁੱਖ ਫੋਲਦੇ ਹਾਂ ਤੇ ਅਸੀਂ ਉਹਨਾਂ ਦੋਸਤਾਂ ਦੇ ਨਾਲ ਹੀ ਆਪਣੇ ਦੁੱਖ ਸੁੱਖ ਫੋਲ ਸਕਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਸਾਨੂੰ ਪਤਾ ਹੁੰਦਾ ਹੈ ਕਿ ਸਾਡੀ ਜਿਹੜੀ ਗੱਲ ਹੈ ਉਹ ਸਾਡੇ ਦੋਸਤ ਤੱਕ ਰਹਿਣੀ ਹੈ ਕਿਉਂਕਿ ਇਹ ਵੀ ਇੱਕ ਬੜਾ ਵੱਡਾ ਪੱਖ ਹੁੰਦਾ ਆ ਦੋਸਤਾਂ ਦਾ ਕਿਉਂਕਿ ਜਿਹੜੇ ਤੁਹਾਡੇ ਖਾਸ ਦੋਸਤ ਹੁੰਦੇ ਨਾ ਉਹ ਤੁਹਾਡੀ ਗੱਲ ਸੁਣ ਕੇ ਸਿਰਫ ਉਹ ਗੱਲ ਨੂੰ ਆਪਣੇ ਤੱਕ ਰੱਖਦੇ ਨੇ ਉਹ ਕਿਸੇ ਨੂੰ ਵੀ ਤੁਹਾਡੀ ਗੱਲ ਨਹੀਂ ਦੱਸਦੇ ਔਰ ਅਜਿਹੇ ਦੋਸਤਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਹਲਕਾ ਹੋ ਜਾਂਦਾ ਹੈ ਕਹਿੰਦੇ ਨੇ ਕਿ ਆਪਣੇ ਦਿਲ ਦਾ ਬੋਝ ਹਲਕਾ ਕਰਨਾ ਹੋਵੇ ਤੇ ਤੁਸੀਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਨਾ ਉਹ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਕਰਨੀ ਚਾਹੀਦੀ ਹੈ ਜਦੋਂ ਅਸੀਂ ਦੋਸਤਾਂ ਦੇ ਨਾਲ ਗੱਲ ਕਰਦੇ ਹਾਂ ਤੇ ਸਾਡੇ ਮਨ ਤੋਂ ਬਹੁਤ ਵੱਡਾ ਬੋਝ ਲੱਥਦਾ ਹੈ ਕਈ ਵਾਰੀ ਸਾਡਾ ਦੋਸਤ ਸਾਨੂੰ ਐਸੀ ਸਲਾਹ ਦਿੰਦਾ ਹੈ ਜਿਹਦੇ ਨਾਲ ਸਾਰੀਆਂ ਹੀ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸੋਲਵ ਹੋ ਜਾਂਦੀਆਂ ਨੇ ਸੋ ਕੋਈ ਇਸ ਤਰ੍ਹਾਂ ਦਾ ਦੋਸਤ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਰੱਖੋ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਕਰ ਸਕੋ ਗੱਲ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਉਂਕਿ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ ਅਸੀਂ ਆਪਣੇ ਕਈ ਵਾਰ ਦਿਲ ਦੀ ਗੱਲ ਜਿਹੜੀ ਹੁੰਦੀ ਨਾ ਉਹ ਘਰ ਦੇ ਵਿੱਚ ਵੀ ਨਹੀਂ ਦੱਸ ਸਕਦੇ ਕਈ ਵਾਰ ਹੀ ਅਜਿਹਾ ਹੋ ਜਾਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਗੱਲ ਆਪਣੇ ਲਾਈਫ ਪਾਰਟਨਰ ਨੂੰ ਜਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਦੇ ਤੇ ਉਹੀ ਗੱਲ ਅਸੀਂ ਆਪਣੇ ਦੋਸਤਾਂ ਦੇ ਨਾਲ ਕਰ ਸਕਦੇ ਹਾਂ ਸੋ ਦੋਸਤ ਜਿਹੜੇ ਨੇ ਉਹ ਇੰਨੇ ਤੁਹਾਡੇ ਦਿਲ ਦੇ ਕਰੀਬ ਹੁੰਦੇ ਨੇ ਔਰ ਜਿਹੜੇ ਦੋਸਤ ਤੁਹਾਡੇ ਦਿਲ ਦੇ ਕਰੀਬ ਹੋਣ ਉਹਨਾਂ ਦੇ ਨਾਲ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਦੱਸਣੀ ਚਾਹੀਦੀ ਹੈ

ਇਹ ਗੀਤ ਸੀ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਤੇ ਦੋਸਤੋ ਸਮਾਂ ਹੋ ਗਿਆ ਜੀ 8:30 ਦਾ, ਮੇਰਾ ਤੇ ਤੁਹਾਡਾ ਸਾਥ ਰਹੇਗਾ ਜੀ ਠੀਕ 9 ਵਜੇ ਤੱਕ। ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ।

ਦੋਸਤੋ ਕਹਿੰਦੇ ਨੇ ਕਿ ਸੁੱਖ ਵੇਲੇ ਤਾਂ ਸਾਰੇ ਆ ਜਾਂਦੇ ਨੇ ਪਰ ਜੋ ਤੁਹਾਨੂੰ ਦੁੱਖ ਵੇਲੇ ਮਿਲਣ ਆਉਂਦਾ ਅਸਲੀ ਦੋਸਤ ਤੁਹਾਡਾ ਉਹੀ ਹੁੰਦਾ ਔਰ ਜਦੋਂ ਤੁਹਾਡੇ ਤੇ ਕੋਈ ਦੁੱਖ ਆਉਂਦਾ ਹੈ ਜਦੋਂ ਤੁਹਾਡੇ ਤੇ ਕੋਈ ਮੁਸ਼ਕਲ ਆਉਂਦੀ ਹੈ ਤੇ ਜਿਹੜੇ ਅਸਲੀ ਦੋਸਤ ਹੁੰਦੇ ਨੇ ਉਹੀ ਤੁਹਾਡੇ ਨਾਲ ਹੁੰਦੇ ਨੇ ਕਿਉਂਕਿ ਇਨਸਾਨੀ ਜਿਹੜੀ ਫਿਤਰਤ ਹੁੰਦੀ ਹੈ ਨਾ ਉਹ ਇਹ ਹੁੰਦੀ ਹੈ ਕਈ ਵਾਰੀ ਜਿਹੜੇ ਲੋਕ ਸਾਡੇ ਉੱਪਰੋਂ ਉੱਪਰੋਂ ਦੋਸਤ ਬਣੇ ਹੁੰਦੇ ਨੇ ਜਾਣ ਪਛਾਣ ਵਾਲੇ ਲੋਕ ਹੁੰਦੇ ਨੇ ਉਹ ਜਦੋਂ ਤੱਕ ਤੁਸੀਂ ਹੱਸਦੇ ਆ ਨਾ ਤਦ ਤੱਕ ਹੀ ਤੁਹਾਡੇ ਨਾਲ ਹੁੰਦੇ ਨੇ ਪਰ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਹਲਚਲ ਆਉਂਦੀ ਹੈ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਡਿੱਗ ਪੈਂਦੇ ਆ ਤੇ ਜਿਹੜਾ ਤੁਹਾਨੂੰ ਚੁੱਕਣ ਆਉਂਦਾ ਹੈ ਨਾ ਉਹ ਤੁਹਾਡਾ ਅਸਲੀ ਦੋਸਤ ਹੁੰਦਾ ਹੈ ਤੇ ਉਹ ਦੋਸਤ ਹਮੇਸ਼ਾ ਤੁਹਾਡੇ ਨਾਲ ਸਹਾਰਾ ਬਣ ਕੇ ਚੱਲਦਾ ਹੈ ਹਾਲਾਤ ਚਾਹੇ ਤੁਹਾਡੇ ਕਿਹੋ ਜਿਹੇ ਵੀ ਹੋਣ ਤੇ ਉਦੋਂ ਹੀ ਅਸਲੀ ਦੋਸਤਾਂ ਦੀ ਜਿਹੜੀ ਉਹ ਪਹਿਚਾਣ ਹੁੰਦੀ ਹੈ

ਪਹਿਲਾ ਗੀਤ ਤੁਸੀਂ ਚੰਗੀ ਤਰ੍ਹਾਂ ਨਹੀਂ ਸੁਣ ਸਕੇ, ਕਈ ਵਾਰੀ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਨੂੰ ਪਰੇਸ਼ਾਨੀ ਦਿੰਦੀਆਂ ਨੇ। ਟੈਕਨੋਲੋਜੀ ਨੇ ਜਿੱਥੇ ਸਾਡੀ ਜਿਹੜੀ ਦੁਨੀਆ ਮੁੱਠੀ ਦੇ ਵਿੱਚ ਤਾਂ ਕੀਤੀ ਹੋਈ ਹੈ, ਪਰ ਦੂਜੇ ਪਾਸੇ ਜਦੋਂ ਟੈਕਨੋਲੋਜੀ ਥੋੜ੍ਹੀ ਜਿਹੀ ਸਾਨੂੰ ਖਰਾਬ ਕਰਦੀ ਹੈ ਤਾਂ ਫਿਰ ਇਉਂ ਲੱਗਦਾ ਕਿ ਜਿਹੜੀ ਟੈਕਨੋਲੋਜੀ ਦਾ ਵੀ ਜਿਹੜਾ ਆਪਣਾ ਹੀ ਸੁਭਾਅ ਹੁੰਦਾ ਹੈ। ਔਰ ਇਹ ਗੀਤ ਬਹੁਤ ਹੀ ਖੂਬਸੂਰਤ ਗੀਤ ਸੀ ਜੀ, ਹਰਭਜਨ ਮਾਨ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਅਤੇ ਲਓ ਜੀ, ਆਪਾਂ ਇਹ ਗੀਤ ਸੁਣਦੇ ਹਾਂ।

ਸੋ ਦੋਸਤੋ ਕਹਿੰਦੇ ਨੇ ਕਿ ਦੋਸਤ ਸਾਡੇ ਔਖੇ ਸੌਖੇ ਰਾਹਾਂ ਦੇ ਸਾਥੀ ਹੁੰਦੇ ਨੇ ਜਦੋਂ ਤੁਹਾਡੇ ਦੋਸਤ ਤੁਹਾਡੇ ਨਾਲ ਹੁੰਦੇ ਨੇ ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਦੋਸਤਾਂ ਦੇ ਨਾਲ ਸਫ਼ਰ ਜਿਹੜਾ ਹੈ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ

ਗੀਸੀ ਜੀ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ 8:51 ਦਾ ਸਮਾਂ ਹੋ ਚੁੱਕਾ ਹੈ ਪ੍ਰੋਗਰਾਮ ਹੈ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਤੇ ਮੈਂ ਹਾਂ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਜੀ ਸੋਨਿਕ ਇੰਸ਼ੋਰੈਂਸ ਦੇ ਸਹਿਯੋਗ ਦੇ ਨਾਲ 5878321208 ਪ੍ਰੋਗਰਾਮ ਦੇ ਦੂਸਰੇ ਸਪੋਂਸਰ ਹਨ ਜੀ YYC ਹੋਮ ਕੇਅਰ 8257600983 ਤੇ ਗੁਰਪ੍ਰੀਤ ਵੀਰਪਾਲ ਕੌਰ ਟਾਠੋਰਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ OSS ਮੈਡੀਕਲ ਕਲੀਨਿਕ 5876174696 ਮਰਸਡੀਜ਼ ਬੈਂਸ ਦੇ ਗੌਰਵ ਸ਼ਰਮਾ 403-903-6757 ਤੇ ਪ੍ਰੋਗਰਾਮ ਇਹ ਤੁਹਾਡੇ ਤੱਕ ਪਹੁੰਚਾਇਆ ਜੀ ਸਾਡੇ ਹੋਰ ਸਪੋਂਸਰਸ ਨੇ ਜਿਨ੍ਹਾਂ ਦਾ ਜ਼ਿਕਰ ਮੈਂ ਕਰਾਂਗੀ ਜੀ ਹੁਣ ਪੰਜਾਬ ਇੰਸ਼ੋਰੈਂਸ 4034043500 ਮਦਰ ਇੰਡੀਆ ਰੈਸਟੋਰੈਂਟ 4039367777 ਪਿਕਸਲ ਫੋਟੋ ਸਟੂਡੀਓ 4039470060 ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ

ਸੋ ਕਿਸੇ ਨੇ ਬੜੀ ਦੋਸਤੋ ਖੂਬਸੂਰਤ ਗੱਲ ਕਹੀ ਹੈ ਕਿ ਕੁਝ ਦੋਸਤ ਜਿਹੜੇ ਹੁੰਦੇ ਨਾ ਉਹ ਕਵਿਤਾ ਵਰਗੇ ਹੁੰਦੇ ਨੇ ਵਾਕਈ ਬਿਲਕੁਲ ਸਹੀ ਗੱਲ ਹੈ ਕੁਝ ਦੋਸਤ ਹੁੰਦੇ ਨੇ ਜਿਹੜੇ ਕਵਿਤਾ ਵਰਗੇ ਹੁੰਦੇ ਨੇ ਜਦੋਂ ਅਸੀਂ ਕਵਿਤਾ ਪੜ੍ਹਦੇ ਹਾਂ ਨਾ ਤੇ ਉਹ ਸਾਡੇ ਦਿਲ ਨੂੰ ਸਕੂਨ ਦਿੰਦੀ ਹੈ ਜਿਹੜੀ ਚੰਗੀ ਕਵਿਤਾ ਹੁੰਦੀ ਹੈ ਨਾ ਉਹ ਸਾਨੂੰ ਇੱਕ ਚੰਗੀ ਸੇਧ ਵੀ ਦਿੰਦੀ ਹੈ ਸਿੱਖਿਆ ਵੀ ਦਿੰਦੀ ਹੈ ਸਾਡੇ ਦਿਲ ਦੇ ਅਹਿਸਾਸਾਂ ਨੂੰ ਵੀ ਬਿਆਨ ਕਰਦੀ ਹੈ ਤੇ ਦੋਸਤ ਵੀ ਕੁਝ ਇਸੇ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਾਡੇ ਦਿਲ ਨੂੰ ਇੱਕ ਮਖਮਲੀ ਅਹਿਸਾਸ ਵੀ ਦਿੰਦੇ ਨੇ ਸਾਡੇ ਨਾਲ ਵੀ ਹਮੇਸ਼ਾ ਰਹਿੰਦੇ ਨੇ ਸਾਡੇ ਦਿਲ ਦੀ ਗੱਲ ਕਰਦੇ ਨੇ ਤੇ ਕਵਿਤਾਵਾਂ ਵੀ ਕਈ ਵਾਰ ਸਾਡੇ ਦਿਲ ਦੀ ਗੱਲ ਕਹਿੰਦੀਆਂ ਨੇ ਸੋ ਦੋਸਤ ਵਾਕਈ ਕਈ ਵਾਰ ਕਵਿਤਾ ਵਰਗੇ ਹੁੰਦੇ ਨੇ ਬਹੁਤ ਹੀ ਸੋਹਣੇ ਬਹੁਤ ਹੀ ਚੰਗੇ ਤੇ ਇੱਕ ਸੋਹਣੇ ਜਿਹੇ ਅਹਿਸਾਸ ਵਰਗੇ ਤੇ ਹਮੇਸ਼ਾ ਦੋਸਤ ਜਿਹੜੇ ਨਾ ਉਹ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਬਹਾਰ ਬਣ ਕੇ ਰਹਿਣ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੋਸਤਾਂ ਦੇ ਨਾਲ ਮਹਿਕਦੀ ਰਹੇ

ਤੇ ਦੋਸਤੋ ਇਹ ਵੀ ਕਿਹਾ ਜਾਂਦਾ ਹੈ ਕਿ ਚੰਗੇ ਦੋਸਤ ਜਿਹੜੇ ਹੁੰਦੇ ਨੇ ਜਿਹੜਾ ਇੱਕ ਚੰਗਾ ਤੁਹਾਡਾ ਦੋਸਤ ਹੁੰਦਾ ਨਾ ਉਹ ਤੁਹਾਨੂੰ ਐਵੇਂ ਮੇਚ ਆਉਂਦਾ ਹੈ ਜਿਵੇਂ ਤੁਹਾਡੀ ਉਂਗਲੀ ਦੇ ਵਿੱਚ ਮੁੰਦਰੀ ਸੋ ਵਾਕਈ ਦੋਸਤੋ ਕੁਝ ਦੋਸਤ ਜਿਹੜੇ ਹੁੰਦੇ ਨੇ ਉਹ ਮੁੰਦਰੀਆਂ ਵਰਗੇ ਵੀ ਹੁੰਦੇ ਨੇ ਜਿਹੜੇ ਬਿਲਕੁਲ ਤੁਹਾਡੀਆਂ ਤੁਹਾਡੇ ਸੁਭਾਅ ਦੇ ਨਾਲ ਫਿੱਟ ਬਹਿੰਦੇ ਨੇ ਕਿਉਂਕਿ ਸੁਭਾਅ ਦਾ ਮਿਲਣਾ ਵੀ ਜਿਹੜਾ ਇੱਕ ਬਹੁਤ ਜ਼ਰੂਰੀ ਹੁੰਦਾ ਚੰਗੇ ਦੋਸਤ ਦੇ ਲਈ ਤੇ ਮੈਨੂੰ ਇਉਂ ਲੱਗਦਾ

ਹੁੰਦਾ ਕਿ ਜਦੋਂ ਤੁਹਾਡੇ ਸੁਭਾਅ ਕਿਸੇ ਦੇ ਨਾਲ ਮਿਲਦੇ ਨੇ ਤੇ ਫਿਰ ਜਿਹੜੀ ਦੋਸਤੀ ਹੁੰਦੀ ਹੈ ਨਾ ਉਹ ਤੁਹਾਡੀ ਉਮਰਾਂ ਤੋੜੀ ਨਿਭਦੀ ਹੈ ਤੇ ਸੁਭਾਅ ਮਿਲਣੇ ਬਹੁਤ ਜ਼ਰੂਰੀ ਹੁੰਦੇ ਨੇ ਦੋਸਤੀ ਦੇ ਲਈ ਤੇ ਉਮਰਾਂ ਦੇ ਸਾਥ ਦੇ ਲਈ ਕਿਉਂਕਿ ਜਿਹੜੇ ਸਾਡੇ ਚੰਗੇ ਦੋਸਤ ਹੁੰਦੇ ਨਾ ਉਹ ਸਾਡੇ ਕਈ ਵਾਰੀ ਬਚਪਨ ਦੇ ਦੋਸਤ ਹੁੰਦੇ ਨੇ ਤੇ ਸਾਡੀ ਸਾਰੀ ਜ਼ਿੰਦਗੀ ਜਿਹੜੀ ਆ ਉਹਨਾਂ ਦੇ ਨਾਲ ਮੇਲ ਮਿਲਾਪ ਦੇ ਵਿੱਚ ਨਿਕਲ ਜਾਂਦੀ ਹੈ ਔਰ ਉਹ ਜਦੋਂ ਵੀ ਸਾਨੂੰ ਮੁਸ਼ਕਲ ਪੈਂਦੀ ਹੈ ਸਾਡੇ ਨਾਲ ਖੜੇ ਹੁੰਦੇ ਨੇ ਸੋ ਅਜਿਹੀ ਦੋਸਤੀ ਜਿਹੜੀ ਆ ਨਾ ਉਹ ਬਹੁਤ ਘੱਟ ਮਿਲਦੀ ਹੈ ਤੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਐਸਾ ਦੋਸਤ ਹੈ ਤੇ ਵਾਕਈ ਤੁਹਾਨੂੰ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਦੋਸਤ ਜਿਹੜੇ ਹੁੰਦੇ ਨਾ ਉਹ ਸਾਡੀ ਜ਼ਿੰਦਗੀ ਦਾ ਸਰਮਾਇਆ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਦੋਸਤਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਛ ਵੀ ਨਹੀਂ ਅਤੇ ਦੁਆ ਕਰਦੇ ਹਾਂ ਕਿ ਇਹ ਦੋਸਤੀਆਂ ਹਮੇਸ਼ਾ ਹੀ ਬਣੀਆਂ ਰਹਿਣ ਔਰ ਹਮੇਸ਼ਾ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਦੋਸਤਾਂ ਦੇ ਨਾਲ ਹੱਸਦਿਆਂ ਗੁਜ਼ਰੇ ਕਿਉਂਕਿ ਜਦੋਂ ਅਸੀਂ ਦੋਸਤੀਆਂ ਕਮਾਉਂਦੇ ਹਾਂ ਨਾ ਜ਼ਿੰਦਗੀ ਦੇ ਵਿੱਚ ਜਿਹੜਾ ਦਿਲਦਾਰ ਬੰਦਾ ਹੁੰਦਾ ਨਾ ਉਹ ਸਿਰਫ ਯਾਰੀਆਂ ਹੀ ਕਮਾਉਂਦਾ

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ

0: अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 संपर्क करो
1: अपने घर का दूजा ना आया सुकून ते कैनेडा च घर खरीदना एक वड्डी चुनौती
2: घर खरीदण तो पहला इत्मीनान नाल किसे प्रोफेशनल दी सलाह जरूर लाओ
1: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
2: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
2: ਜੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
4: ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਧਾਲੀਵਾਲ ਵੱਲੋਂ ਸਵਾਗਤ ਹੈ ਅੱਜ ਰੋਜ਼ਾਨਾ ਪ੍ਰਾਈਮ ਟਾਈਮ ਚ ਗੱਲਬਾਤ ਕਰਾਂਗੇ ਬੜੇ ਸੀਨੀਅਰ ਤੇ ਮਕਬੂਲ ਵਕੀਲ HS ਫੁਲਕਾ ਹੋਰਾਂ ਦੇ ਨਾਲ ਫੁਲਕਾ ਸਾਹਿਬ ਤੁਹਾਡਾ ਸਵਾਗਤ ਹੈ
5: ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ
4: ਫੁਲਕਾ ਸਾਹਿਬ ਸਿਆਸਤ ਇਹੋ ਜਿਹੀ ਚੀਜ਼ ਹੈ ਨਾ ਕਈ ਦਫਾ ਉਹ ਬੰਦਿਆਂ ਨੂੰ ਹਸਤੀਆਂ ਨੂੰ ਵਰਤ ਲੈਂਦੀ ਹੈ ਤੁਸੀਂ ਇਸ ਸਿਆਸੀ ਸਫ਼ਰ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੁਣ ਤੁਸੀਂ BJP ਦੇ ਵਿੱਚੋਂ ਕਦੇ ਅਜਿਹਾ ਖਿਆਲ ਕਦੇ ਅਜਿਹਾ ਤੌਖਲਾ ਜਾਂ ਸੰਸਾ ਜ਼ਹਿਨ ਦੇ ਵਿੱਚ ਤਾਂ ਨਹੀਂ ਆਇਆ ਕਿ ਪੋਲੀਟਿਕਸ ਦੇ ਨਾਲ ਜਿਹੜੀ ਇੱਕ ਬਹੁਤ ਲੰਬਾ ਸਫ਼ਰ ਦੇ ਨਾਲ ਤੁਸੀਂ ਇੱਕ ਆਪਣੀ ਛਵੀ ਕਾਇਮ ਕੀਤੀ ਉਹਨੂੰ ਕੋਈ ਢਾਹ ਲੱਗੇ
5: ਦੇਖੋ ਪਹਿਲੀ ਗੱਲ ਤਾਂ ਪੋਲੀਟਿਕਸ ਦਾ ਇੱਕ ਦੋ ਪਹਿਲੂ ਨੇ

0: ਪਹਿਲਾ ਪਹਿਲੂ ਪੁਰਾਣੀ ਪੋਲਿਟਿਕਸ ਜੋ ਪੋਲਿਟਿਕਸ ਸੋਸ਼ਲ ਸਰਵਿਸ ਤੇ ਬੇਸ ਸੀਗੀ ਤੇ ਦੂਜਾ ਜਿਹੜਾ ਅੱਜ ਕੱਲ ਦੀ ਪੋਲਿਟਿਕਸ ਜੋ ਪੋਲਿਟਿਕਸ ਪੈਸੇ ਤੇ ਵੇਸਟ ਆ ਜਾਂ ਹੋਰ ਬੜੀਆਂ ਚੀਜ਼ਾਂ ਤੇ ਵੇਸਟ ਆ ਇਲੈਕਸ਼ਨ ਜਿੱਤਣ ਲਈ ਨਸ਼ੇ ਵੱਢੋ ਤੇ ਇਹ ਕੁਛ ਕਰੋ ਉਹਨਾਂ ਤੇ ਵੇਸਟ ਆ ਸਮਹਾਓ ਮਤਲਬ ਕਿ ਦੂਜੇ ਤਰ੍ਹਾਂ ਦਾ ਮੈਨੂੰ ਕਦੇ ਵੀ ਨਹੀਂ ਮੈਨੂੰ ਔਰ ਤੇ ਮੈਂ ਜਦੋਂ ਸਾਰੀ ਉਮਰ ਸੋਸ਼ਲ ਵਰਕ ਚ ਰਹੇ ਆ ਚਲੋ ਅਕਾਲ ਪੁਰਖ ਦੀ ਵਾਹਿਗੁਰੂ ਦੀ ਬੜੀ ਮਿਹਰ ਆ ਮੌਕਾ ਦਿੱਤਾ ਮਤਲਬ ਕੱਲੇ 84 ਦੀ ਗੱਲ ਨਹੀਂ ਮੈਂ ਕਰ ਰਿਹਾ ਤਕਰੀਬਨ ਪਿਛਲੇ 20 ਸਾਲ ਤੋਂ ਪੰਜਾਬ ਦੇ ਵਿੱਚ ਮੈਂ ਜੋ ਕੰਮ ਕਰ ਰਿਹਾ ਸੀ ਪਹਿਲਾਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਸੀ ਪਿੰਡਾਂ ਵਿੱਚ 2006 ਵਿਸਾਖੀ ਤੇ ਅਸੀਂ ਇਹ ਸ਼ੁਰੂ ਕੀਤਾ ਸੀ ਦਿੱਲੀ ਤੋਂ ਫੈਕਲਟੀ ਲੈ ਕੇ ਆਉਂਦੇ ਸੀ ਖਡੂਰ ਸਾਹਿਬ ਸ਼ੁਰੂ ਕੀਤਾ ਸੀ ਤੇ ਉੱਥੇ ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਉਣੀਆਂ ਅਖਬਾਰਾਂ 'ਚ ਬੜੀਆਂ ਫੋਟੋਆਂ ਆਈਆਂ ਸਿਟੀ ਗੋਸ ਟੂ ਵਿਲੇਜ ਬੜੀਆਂ ਫੋਟੋਆਂ ਆਈਆਂ ਉਹ ਅਖਬਾਰਾਂ 'ਚ ਨਵਾਂਸ਼ਹਿਰ ਉਦੋਂ ਕ੍ਰਿਸ਼ਨ ਕੁਮਾਰ ਡੀਸੀ ਸੀ ਉੱਥੇ ਵੀ ਕਲਾਸਾਂ ਚਲਾਈਆਂ ਹਰ ਵੀਕਐਂਡ ਦੇ ਉੱਤੇ ਸਾਡਾ ਇੱਕ ਸਬਜੈਕਟ ਦਾ ਟੀਚਰ ਦਿੱਲੀ ਤੋਂ ਇੱਥੇ ਪੜ੍ਹਾਉਣ ਆਉਂਦਾ ਸੀ ਇੱਕ ਖਡੂਰ ਸਾਹਿਬ ਆਉਂਦਾ ਸੀ ਅਤੇ ਇੱਕ ਨਵਾਂਸ਼ਹਿਰ ਆਉਂਦਾ ਸੀ ਅਤੇ ਮੋਸਟਲੀ ਉਹ ਸੈਟਰਡੇ ਸੰਡੇ ਮੈਂ ਨਾਲ ਆਉਂਦਾ ਸੀ ਉਹਨਾਂ ਦੀ ਉਸ ਤੋਂ ਮਗਰੋਂ ਫਿਰ ਅਸੀਂ ਇੱਕ ਕਿਰਤ ਲਹਿਰ ਨਾਮ ਦੇ ਉੱਤੇ ਸ਼ੁਰੂ ਕੀਤਾ ਲੋਕਾਂ ਨੂੰ ਪ੍ਰੇਰਨ ਲਈ ਗੁਰੂ ਨਾਨਕ ਦੇਵ ਜੀ ਦੀ ਹਲ ਪਾਉਂਦਿਆਂ ਦੀ ਫੋਟੋ ਲੈ ਕੇ ਬੱਚਿਆਂ ਨੂੰ ਪਿੰਡਾਂ ਵਿੱਚ ਪ੍ਰੇਰਨ ਵਾਸਤੇ ਵੀ ਜੋ ਕਿਰਤ ਕਰੋ ਕਿਰਤ ਕਰਨਾ ਕੋਈ ਤੁਹਾਡੀ ਤੁਹੀਨ ਨਹੀਂ ਵੀ ਅੱਜ ਕੱਲ੍ਹ ਆਪਣੇ ਪਿੰਡਾਂ ਦੇ ਵਿੱਚ ਜੱਟਾਂ ਦੇ ਮੁੰਡੇ ਕੀ ਉਹ ਕਰਦੇ ਸੀ ਕਿ ਬਈਏ ਨੂੰ ਬਿਠਾਤਾ ਪਾਸੇ ਖੜੋ ਕੋਈ ਟਾਈਮ ਹੁੰਦਾ ਸੀ ਉਹ ਕਹਿੰਦੇ ਸੀ ਜੱਟ ਦਾ ਮੁੰਡਾ ਹੀ ਕੀ ਜਿਹਨੂੰ ਟਰੈਕਟਰ ਨਾਲ ਚਲਾਉਣਾ ਆਵੇ ਤੇ ਹੁਣ ਵਿੱਚ ਦੀ ਹਾਲ ਇਹ ਹੋ ਗਿਆ ਕਿ ਜੇਕਰ ਕੋਈ ਟਰੈਕਟਰ ਚਲਾਏ ਤਾਂ ਉਹ ਕਹਿੰਦੇ ਉਹ ਇਹ ਬਈਆ ਨਹੀਂ ਰੱਖ ਸਕਦਾ ਆਪ ਚਲਾਈ ਜਾਂਦਾ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਹੋ ਕੇ ਉਹ ਅਸੀਂ ਬੜੀ ਮੁਹਿੰਮ ਚਲਾਈ ਬੜੀ ਵੱਡੀ ਚਲਾਈ ਤੇ ਫਿਰ ਉਸ ਤੋਂ ਬਾਅਦ ਉਹਦੇ ਚ ਬੜਾ ਕੁਛ ਕੀਤਾ ਕਿ ਤੁਸੀਂ ਮੀਡੀਆ ਦੇਖੋ ਬੜਾ ਅਖਬਾਰਾਂ ਚ ਬੜੀਆਂ ਆਉਂਦੀਆਂ
1: ਨੇ ਫੁਲਕਾ ਸਾਹਿਬ ਇਸ ਕਰਕੇ ਇਹ ਸਵਾਲ ਕੀਤਾ ਕਿਉਂਕਿ ਜਿਹੜੀ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਅਸਲ ਦੇ ਵਿੱਚ ਚਿਹਰੇ ਹੀ ਚਾਹੀਦੇ ਹੁੰਦੇ ਆ ਖਾਸ ਕਰਕੇ ਅੱਜ ਦੇ ਇਸ ਦੌਰ ਦੇ ਵਿੱਚ ਜਿਸ ਪੋਲਿਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਫਰੇਬੀ ਜੀ ਹੋ ਗਈ ਹੈ ਮਤਲਬ ਦੋਗਲੇ ਪੋਲਿਟਿਕਸ ਹੋ ਗਈ ਹੈ ਉਹਦੇ ਵਿੱਚ ਅਜਿਹੇ ਚਿਹਰਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਐਕਸੈਪਟੇਬਿਲਿਟੀ ਹੈ ਲੋਕ ਜਿਨ੍ਹਾਂ ਤੇ ਯਕੀਨ ਕਰਦੇ ਆ ਜਿਨ੍ਹਾਂ ਤੇ ਵਿਸ਼ਵਾਸ ਕਰਦੇ ਆ ਇਸ ਕਰਕੇ ਮੈਂ ਪੁੱਛਿਆ ਸੀਗਾ ਵੀ ਕਦੇ ਇਹ ਤਾਂ ਨਹੀਂ ਕਦੇ ਆਇਆ ਮਨ ਦੇ ਵਿੱਚ ਖਿਆਲ ਕਦੇ ਇਦਾਂ ਦਾ ਲੱਗਦਾ ਤਾਂ ਨਹੀਂ ਪੈਰਲਲ ਚੱਲਦਾ ਵੀ ਯਾਰ ਕਿਤੇ ਆਪਣਾ ਇਦਾਂ ਵਰਤਿਆ ਜਾਵੇ ਕਿਉਂਕਿ ਕਿਸੇ ਬੰਦੇ ਨੂੰ ਆਪਣਾ ਕਿਰਦਾਰ ਬਣਾਉਣ ਦੇ ਲਈ ਲੰਬਾ ਸਮਾਂ ਲੱਗ ਜਾਂਦਾ ਉਹਨੂੰ ਬਹੁਤ ਸਾਰੇ ਸੈਕਰੀਫਾਈਸਿਸ ਕਰਨੇ ਪੈਂਦੇ ਆ ਪੈਸੇ ਨਾਲ ਵੀ ਕਰਨਾ ਪੈਂਦਾ ਸਮਾਜ ਨਾਲ ਵੀ ਕਰਨਾ ਪੈਂਦਾ ਪਰਿਵਾਰ ਦੇ ਨਾਲ ਵੀ ਕਰਨਾ ਪੈਂਦਾ ਖੈਰ ਮੈਂ ਆਪਣੇ ਸਵਾਲ ਤੋਂ ਅੱਗੇ ਤੁਰਦਾ ਗੱਲ ਇਹ ਹੈ ਕਿ ਸਿਆਸਤ ਦਾ ਇਹ ਸਫ਼ਰ ਜਿੰਨਾ ਵੀ ਤੁਹਾਡਾ ਇੱਕ ਦਹਾਕੇ ਦਾ ਹੈ ਉਹ ਕਿਹੋ ਜਾ ਰਿਹਾ
0: ਦੇਖੋ ਗੱਲ ਇਹ ਆ ਸਿਆਸਤ ਦਾ ਤਾਂ ਸਫ਼ਰ ਮੇਰਾ ਮਤਲਬ ਕਿ ਮੈਂ ਤਾਂ ਸੈਟਿਸਫਾਈ ਹਾਂ ਬੜਾ ਵਧੀਆ ਰਿਹਾ ਪਿਛਲੇ ਇਲੈਕਸ਼ਨ ਵੀ ਬੜੇ ਸਾਫ਼ ਸੁਥਰੇ ਲੜੇ ਬੜੇ ਜਿੱਤੇ ਬਹੁਤ ਵਧੀਆ ਬਟ ਅਨਫੋਰਚੁਨੇਟਲੀ ਜਿਹੜੀ ਪਾਰਟੀ ਨਾਲ ਮੈਂ ਗਿਆ ਸੀ ਨਾ ਉਹ ਪਾਰਟੀ ਦੇ ਵਿੱਚ ਐਕਸਪੀਰੀਅੰਸ ਕੋਈ ਬਹੁਤਾ ਵਧੀਆ ਨਹੀਂ ਰਿਹਾ ਮੇਰਾ ਔਰ ਉਹ ਬੜੀ ਜਲਦੀ ਉਹ ਪਤਾ ਚੱਲ ਗਿਆ ਸੀ ਪਰ ਜਦੋਂ ਮੈਂ ਇੱਕ ਵਾਰੀ ਚਲਾ ਗਿਆ ਸੀ ਉਦੋਂ ਮਗਰੋਂ ਨਾ ਫਿਰ ਛੱਡ ਨਹੀਂ ਸਕੇ ਫਿਰ ਉਸ ਤੋਂ ਬਾਅਦ ਪਬਲਿਕ ਪ੍ਰੈਸ਼ਰ ਸੀ ਲੋਕਾਂ ਦਾ ਪ੍ਰੈਸ਼ਰ ਸੀ ਕਿ ਬਈ ਤੁਸੀਂ ਹੁਣ ਉਦੋਂ ਮੈਂ ਛੱਡਿਆ ਨਹੀਂ ਪਰ ਜਦੋਂ ਅਖੀਰ ਦੇ ਉੱਤੇ ਜਾ ਕੇ ਸਿਚੁਏਸ਼ਨ ਐਸੀ ਆ ਗਈ ਜੋ ਮੈਂ ਲੀਡਰ ਆਫ ਓਪੋਜੀਸ਼ਨ ਸੀ ਤੇ ਉਧਰੋਂ ਸੱਜਣ ਕੁਮਾਰ ਦਾ ਕੇਸ ਫਾਈਨਲ ਹੀਅਰਿੰਗ ਤੇ ਆ ਗਿਆ ਮੈਂ ਬਾਰ ਕੌਂਸਲ ਨੂੰ ਅਪਲਾਈ ਕੀਤਾ ਕਿ ਮੈਨੂੰ ਇੱਕ ਕੇਸ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਕਿਉਂਕਿ ਲੀਡਰ ਆਫ ਓਪੋਜੀਸ਼ਨ ਮਿਨਿਸਟਰ ਦਾ ਅਹੁਦਾ ਹੁੰਦਾ ਤੁਸੀਂ ਪ੍ਰੈਕਟਿਸ ਨਹੀਂ ਕਰ ਸਕਦੇ ਬਾਰ ਕੌਂਸਲ ਨੇ ਮੇਰੀ ਰਿਜੈਕਟ ਕਰਤੀ ਕਿ ਨਹੀਂ ਤੁਸੀਂ ਬਲਕਿ ਲੀਡਰ ਆਫ ਓਪੋਜੀਸ਼ਨ ਹੁੰਦੇ ਤੁਸੀਂ ਕੇਸ ਨਹੀਂ ਲੜ ਸਕਦੇ ਤੇ ਉਦੋਂ ਮੇਰੇ ਕੋਲ ਸਿਰਫ ਇੱਕ ਆਪਸ਼ਨ ਦੋ ਹੀ ਆਪਸ਼ਨ ਸੀਗੀਆਂ ਜਾਂ ਤਾਂ ਮੈਂ ਕੇਸ ਨੂੰ ਭੁੱਲ ਜਾਂਦਾ ਆਪਣਾ ਮੰਤਰੀ ਦਾ ਅਹੁਦਾ ਰੱਖਦਾ ਕੱਲ੍ਹ ਨੂੰ ਪੋਲੀਟੀਕਲ ਕੈਰੀਅਰ ਬਣਾਉਂਦਾ ਜਾਂ ਫਿਰ ਜਿਹੜਾ ਉਹ ਕੇਸ ਜਿਹਨੂੰ ਜਿਹੜੀ ਲੜਾਈ ਸੀਗੀ ਮੇਰੇ ਤੇ ਡਿਪੈਂਡੈਂਟ ਹੋਰ ਕਿਸੇ ਲੜਦਾ ਹੀ ਨਹੀਂ ਸੀ ਮੇਰੇ ਬਿਨਾਂ ਤੇ ਜਾਂ ਉਹਨੂੰ ਕਰਕੇ ਤੇ ਮੈਂ ਇਹਨੂੰ ਛੱਡਦਾ ਤੇ ਉਦੋਂ ਮੇਰੇ ਜਮੀਰ ਨੇ ਮੈਨੂੰ ਇਹੀ ਕਿਹਾ ਕਿ ਜੇ ਇਹ ਜਿਹੜਾ ਕੰਮ ਆ ਇਹ ਅਕਾਲ ਪੁਰਖ ਨੇ ਮੇਰੇ ਡਿਊਟੀ ਲਾਈ ਆ ਮੇਰੇ ਬਿਨਾਂ ਕਿਸੇ ਹੋਰ ਨੇ ਕਰਨਾ ਨਹੀਂ ਉਦੋਂ ਮੈਂ ਛੱਡ ਰਿਜ਼ਾਈਨ ਕਰਕੇ ਤੇ ਗਿਆ ਤੇ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਉਹ ਮੇਰੇ ਰੈਜ਼ਿਗਨੇਸ਼ਨ ਦਾ ਇੰਨਾ ਕੁ ਉੱਥੇ ਇੰਪੈਕਟ ਪਿਆ ਜੁਡੀਸ਼ਰੀ ਤੇ ਕਿਉਂਕਿ ਮੇਰੀ ਹਰ ਇੱਕ ਐਕਟੀਵਿਟੀ ਨੂੰ ਨਾ ਨੈਸ਼ਨਲ ਮੀਡੀਆ ਵਾਚ ਕਰਦਾ ਉਹਦੀ ਰੀਜ਼ਨ ਆ ਇੱਕ ਹੁਣ ਜਿਵੇਂ ਇੱਥੇ ਦੇ ਪੰਜਾਬ ਦੇ ਸਾਰੇ ਜਿੰਨੇ ਵੀ ਲੀਡਰ ਆ ਜਾਂ ਜੋ ਵੀ ਪ੍ਰੋਮੀਨੈਂਟ

0: ਹੁੰਦੇ ਆ ਉਹਨਾਂ ਦੇ ਤੁਸੀਂ ਰਗ ਰਗ ਜਾਣਦੇ ਹੋ ਤੁਸੀਂ ਸ਼ੁਰੂ ਤੋਂ ਦੇਖਿਆ ਇਹ ਨੈਸ਼ਨਲ ਮੀਡੀਆ ਦੇ ਜਿੰਨੇ ਟੌਪ ਦੇ ਚੈਨਲਿਸਟ ਬੈਠੇ ਆ ਨਾ ਇਹ ਜਦੋਂ ਨਵੇਂ ਨਵੇਂ ਆਏ ਸੀ ਉਹਨਾਂ ਦਿਨਾਂ ਚ ਉਦੋਂ ਤੋਂ ਮਤਲਬ ਮੈਨੂੰ ਦੇਖ ਰਿਹਾ ਕੰਮ ਕਰਦੇ ਔਰ ਉਦੋਂ ਤੋਂ ਮੈਨੂੰ ਵਾਚ ਕਰ ਰਹੇ ਆ ਉਸ ਕਰਕੇ ਉਹ ਉਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਇਮੇਜ ਬਣਿਆ ਵਾ ਮੇਰੀ ਛੋਟੀ ਜਿਹੀ ਵੀ ਖਬਰ ਹੋਵੇ ਉਹ ਪੂਰੀ ਬਲੌਕ ਕਰਦੇ ਤੁਸੀਂ ਦੇਖਿਆ ਹੀ ਹੋਣਾ ਹਰ ਚੀਜ਼ ਤੇ ਮਤਲਬ ਕਿ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਬਣਿਆ ਫਰੰਟ ਪੇਜ ਦੀ ਨਿਊਜ਼ ਸੀ ਪੰਜਾਬ ਦਾ ਲੀਡਰ ਆਫ ਓਪੋਜੀਸ਼ਨ ਨੈਸ਼ਨਲ ਮੀਡੀਆ ਤੇ ਕਿੱਥੇ ਜਦੋਂ ਮੈਂ ਰਿਜ਼ਾਈਨ ਕੀਤਾ ਫਰੰਟ ਪੇਜ ਨਿਊਜ਼ ਸੀ ਉਹ ਜੋ ਫਰੰਟ ਪੇਜ ਨਿਊਜ਼ ਆਈ ਕਿ ਜੀ ਫੁਲਕਾ ਰਿਜ਼ਾਈਨਸ ਫਰੋਮ ਦ ਮਿਨਿਸਟਰਸ ਪੋਸਟ ਟੂ ਫਾਈਟ ਦੀਸ ਕੇਸਿਸ ਉਹਦਾ ਨਾ ਜੁਡੀਸ਼ਰੀ ਤੇ ਬੜਾ ਇੰਪੈਕਟ ਪਿਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਕੋਰਟ ਵਿਚ ਇੱਕ ਦਿਨ ਕੇਸ ਵਿਚ ਕਹਿਤਾ ਦ ਕਮਿਊਨਿਟੀ ਸਟਿਲ ਫੀਲ ਹਰਟ ਵੀ ਨੀਡ ਟੂ ਡੂ ਸਮਥਿੰਗ ਔਰ ਉਸ ਤੋਂ ਬਾਅਦ ਉਹਨਾਂ ਨੇ ਨਵੀਂ ਐਸ ਆਈ ਟੀ ਬਣਾਤੀ ਇਹਨਾਂ ਕੇਸਾਂ ਦੇ ਵਾਸਤੇ ਔਰ ਉਹਦੇ ਨਾਲ ਬੜਾ ਇੰਪੈਕਟ ਪਿਆ ਉਹਦੇ ਨਾਲ ਇੰਪੈਕਟ ਪਿਆ ਕਿ ਉਦੋਂ ਬਾਅਦ ਦੋਵਾਂ ਬੰਦਿਆਂ ਨੂੰ ਸਜ਼ਾ ਹੋਈ ਇੱਕ ਨੂੰ ਫਾਂਸੀ ਸਜ਼ਾ ਹੋਈ ਤੇ ਇੱਕ ਨੂੰ ਉਮਰ ਕੈਦ ਦੀ ਉਸ ਤੋਂ ਬਾਅਦ ਸੱਜਣ ਕੁਮਾਰ ਨੂੰ ਸਜ਼ਾ ਹੋਈ ਇਹ ਛੇ ਬੰਦੇ ਸੱਜਣ ਕੁਮਾਰ ਦੇ ਨਾਲ ਪੰਜ ਹੋਰ ਇਹਨਾਂ ਨੂੰ ਸਜ਼ਾ ਹੋਈ ਇਹ ਸਜ਼ਾ ਉਹਦੇ ਨਾਲ ਤੇ ਮੈਂ ਜੋ ਫੀਲ ਕਰਦਾ ਕਿ ਜੇਕਰ ਮੈਂ ਛੱਡ ਕੇ ਨਾ ਜਾਂਦਾ ਮੈਂ ਚਲੋ ਮੰਤਰੀ ਹੁੰਦਾ ਜਾਂ ਜੋ ਵੀ ਹੁੰਦਾ ਅੱਜ ਪਰ ਸੱਜਣ ਕੁਮਾਰ ਪਾਰਲੀਮੈਂਟ ਚ ਹੁੰਦਾ ਹਰ ਹਾਲ ਚ ਸੱਜਣ ਕੁਮਾਰ ਜੇਕਰ ਛੁੱਟ ਜਾਂਦਾ ਉਦੋਂ ਉਸ ਦੇ ਵਿੱਚ ਉਹਨੂੰ ਤਾਂ ਉਹਨੂੰ 100% ਟਿਕਟ ਮਿਲਣੀ ਮਿਲਣੀ ਸੀ ਦੇਣੀ ਸੀ ਔਰ ਉਹ ਇੰਨਾ ਕੁ ਪਾਵਰਫੁੱਲ ਆ ਕਿ ਉਹਨੂੰ ਹਰਾ ਨਹੀਂ ਸੀ ਸਕਦਾ ਕੋਈ
1: ਨਹੀਂ ਇਹ ਤੁਹਾਨੂੰ ਮਤਲਬ ਇਸ ਗੱਲ ਦਾ ਕਿਲਵੇਂ ਇਲਮ ਹੈ ਵੀ ਉਹਨੂੰ ਟਿਕਟ ਮਿਲਣੀ ਸੀ ਕਿਉਂਕਿ ਕਾਂਗਰਸ ਨੇ ਨਾਲ ਹੀ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਲੜਨੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਨੇ ਹੋਰ ਸੂਬਿਆਂ 'ਚ ਵੀ ਜਾਣਾ ਸੀ ਜਿੱਥੇ ਸਿੱਖ ਵਸੋਂ ਸੀਗੀ ਤਾਂ ਇੱਕ ਪ੍ਰੈਸ਼ਰ ਨਾਲ ਰਹਿੰਦਾ ਸੱਜਣ ਕੁਮਾਰ ਨੂੰ ਟਿਕਟ ਦੇਣ ਦਾ
0: ਉਹਨੂੰ ਹਮੇਸ਼ਾ ਹੀ ਟਿਕਟ ਦਿੱਤੀ ਆ ਹਮੇਸ਼ਾ ਹੀ ਉਸਨੂੰ ਟਿਕਟ ਦਿੱਤੀ ਆ ਸੱਜਣ ਕੁਮਾਰ ਨੂੰ ਇਹਨਾਂ ਨੇ ਈਵਨ ਜਦੋਂ ਨਾਨਾਵਾਜੀ ਤੋਂ ਬਾਅਦ ਅਸੀਂ ਕਮਿਸ਼ਨ ਅਸੀਂ ਕੇਸ ਰੀਓਪਨ ਵੀ ਕਰਵਾਤੇ ਜਦੋਂ ਈਵਨ ਚਾਰਜਸ਼ੀਟ ਵੀ ਫਾਈਲ ਹੋ ਗਈ ਉਦੋਂ ਜਦੋਂ ਉਹਨਾਂ ਨੇ ਟਾਈਟਲ ਨੂੰ ਟਿਕਟ ਦਿੱਤੀ ਇਹਨੂੰ ਵੀ ਦੇਣ ਲੱਗੇ ਸੀ ਟਾਈਟਲ ਨੂੰ ਟਿਕਟ ਦਿੱਤੀ ਉਦੋਂ ਜੋ ਜਰਨੈਲ ਸਿੰਘ ਨੇ ਜੁੱਤਾ ਮਾਰਿਆ ਤੇ ਅਸੀਂ ਵੀ ਬੜਾ ਪੁੱਛ ਕੀਤਾ ਸਾਰਾ ਹੋਇਆ ਟਾਈਟਲ ਦੀ ਕੇਸ ਟਿਕਟ ਵਿਡਰਾ ਹੋਈ ਉਦੋਂ ਸੱਜਣ ਨੇ ਆਪਣੀ ਟਿਕਟ ਆਪਣੇ ਭਰਾ ਨੂੰ ਦਵਾ ਤੀ ਆਪਣੇ ਭਰਾ ਨੂੰ ਟਿਕਟ ਦਵਾਈ ਭਰਾ ਜਿੱਤਿਆ ਇਹਦਾ ਮਤਲਬ ਕਿ ਇਹ ਤਾਂ ਉੱਥੇ ਇੰਨਾ ਪਾਵਰਫੁੱਲ ਆ ਦਿੱਲੀ ਦੇ ਵਿੱਚ ਤੇ ਇਹ ਜਿਹਦੇ ਤੇ ਹੱਥ ਰੱਖ ਦਿੰਦਾ ਸੀ ਉਹ ਇਲੈਕਸ਼ਨ ਜਿੱਤ ਜਾਂਦਾ ਸੀ
1: ਅੱਛਾ ਫੁਲਕਾ ਸਾਹਿਬ ਮੈਨੂੰ ਯਾਦ ਹੈ ਜਿਹੜੀ ਤੁਸੀਂ ਚੰਡੀਗੜ੍ਹ ਪ੍ਰੈਸ ਕਲੱਬ ਇੱਕ ਪ੍ਰੈਸ ਵਾਰਤਾ ਕੀਤੀ ਜਦੋਂ ਤੁਸੀਂ ਰਿਜ਼ਾਈਨ ਕਰਨਾ ਸੀ ਐਲ ਓ ਪੀ ਤੋਂ ਤੁਸੀਂ ਕਿਹਾ ਵੀ ਕੋਈ ਰੀਜ਼ਨ ਨਹੀਂ ਤੁਸੀਂ ਦੱਸਿਆ ਅਸੀਂ ਬਹੁਤ ਘੁਰੇਦਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਉਹ ਜਦ ਕਹਿੰਦੇ ਵੀ ਨਹੀਂ ਮੈਂ ਸਿਆਸਤ ਤੋਂ ਹੀ ਕਿਨਾਰਾ ਕਰ ਰਿਹਾ ਵੀ ਮੈਂ ਆਪਣੇ ਉੱਧਰ ਆਪਣੇ ਕੇਸਿਸ ਵੱਲ ਮਤਲਬ ਫੁੱਲੀ ਉੱਧਰ ਆਪਣਾ ਧਿਆਨ ਜਿਹੜਾ ਹੈ ਉਹ ਲਾਉਣਾ ਚਾਹੁੰਦਾ ਪਰ ਉਸ ਤੋਂ ਬਾਅਦ ਤੁਸੀਂ ਫੇਰ ਇੱਕ ਵਾਰੀ ਸਿਆਸਤ ਦੀ ਭਾਰੀ ਖੇਡਦੇ ਹੋ ਔਰ ਉਹ ਬੀਜੇਪੀ ਨਾਲ ਖੇਡਦੇ ਹੋ ਤਾਂ ਉਹ ਲੋਕਾਂ ਨੂੰ ਬਹੁਤ ਅਚੰਭਾ ਲੱਗਿਆ ਕਿ ਐਚ ਐਸ ਫੂਲਕਾ ਬੀਜੇਪੀ ਦੇ ਨਾਲ ਹੀ ਕਿਉਂ ਮਤਲਬ ਬੀਜੇਪੀ ਦਾ ਪੈਰ ਪੰਜਾਬ ਦੇ ਵਿੱਚ ਲਵਾਉਣਾ ਚਾਹੁੰਦੇ ਆ ਬੀਜੇਪੀ ਸਿੱਖ ਫੇਸ ਨੂੰ ਵਰਤ ਰਹੀ ਹੈ ਫੂਲਕਾ ਹੋਰਾਂ ਦੀ ਛਵੀ ਦਾ ਇਸਤੇਮਾਲ ਕਰੇਗੀ ਇੱਦਾਂ ਦੀਆਂ ਗੱਲਾਂ ਚੱਲੀਆਂ
0: ਦੇਖੋ ਤੁਹਾਡਾ ਬਹੁਤ ਅੱਛਾ ਸਵਾਲ ਹੈ ਜਦੋਂ ਮੈਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਮੇਰਾ ਖਿਆਲ ਤੁਹਾਡੇ ਬਹੁਤ ਘੱਟ ਦਰਸ਼ਕਾਂ ਨੂੰ ਇਸ ਚੀਜ਼ ਦਾ ਪਤਾ 1984 ਦੀ ਲੜਾਈ ਮੈਂ ਬੀਜੇਪੀ ਦੇ ਨਾਲ ਬਹੁਤ ਕਲੋਜ਼ਲੀ ਲੜੀ ਹੈ ਈਵਨ ਜਦੋਂ ਭਾਜਪਾ ਅਕਾਲੀ ਦਲ ਦਾ ਸਮਝੌਤਾ ਸੀ ਬੀਜੇ ਨਾਲ ਪਰ ਜਦੋਂ ਅਕਾਲੀ ਦਲ ਦਾ ਸਮਝੌਤਾ ਨਹੀਂ ਵੀ ਸੀ 1996 ਚ ਇਲੈਕਸ਼ਨ ਇਕੱਠੇ ਲੜੇ ਹੈ ਨਾ 97 ਚ ਹੈ ਜਦੋਂ 97 ਚ ਇਲੈਕਸ਼ਨ ਨਹੀਂ ਵੀ ਸੀ ਲੜੇ ਇਕੱਠੇ ਉਸ ਤੋਂ ਪਹਿਲਾਂ ਵੀ ਜਿਹੜਾ ਬੀਜੇਪੀ ਦੀ ਟੀਮ ਪੂਰੀ ਮੇਰੀ ਸਪੋਰਟ ਕਰਦੀ ਸੀ ਇਹਨਾਂ ਕੇਸਾਂ ਵਿੱਚ ਜਦੋਂ ਮਦਨ ਲਾਲ ਖੁਰਾਣਾ ਉੱਥੇ ਚੀਫ ਮਿਨਿਸਟਰ ਬਣਿਆ ਇਹ 1993-94 ਦੀ ਗੱਲ ਆ ਤੇ ਮਦਨ ਲਾਲ ਖੁਰਾਣਾ ਨੇ ਮੈਨੂੰ ਆਪਣਾ ਐਡਵਾਈਜ਼ਰ ਰੱਖਿਆ ਸੀ ਮੁੱਖ ਮੰਤਰੀ ਦਾ ਐਡਵਾਈਜ਼ਰ ਉਹ ਰੱਖਿਆ ਸੀ ਔਰ ਇਹ ਕੇਸਾਂ ਚ ਦੇ ਵਿੱਚ ਉਹਨੂੰ ਐਡਵਾਈਸ ਕਰਨ ਵਾਸਤੇ ਤੇ ਉਦੋਂ ਅਸੀਂ ਬੜਾ ਕੋਸ਼ਿਸ਼ ਕਰਕੇ ਕੇਸ ਵਾਪਸ ਰੀਓਪਨ ਕਰਨ ਦੇ ਕੀਤਾ ਕੁਛ ਹੋਏ ਕੁਛ ਨਾ ਉਹ ਵਾਲੇ ਪਰ ਉਸ ਤੋਂ ਪਹਿਲਾਂ ਵੀ ਬੀਜੇਪੀ ਦੀ ਟੀਮ ਦੇ ਨਾਲ ਤਾਂ ਮੈਂ ਬੜਾ ਕਲੋਜ਼ਲੀ ਕੰਮ ਕੀਤਾ ਇਹ 84 ਦੇ ਕੇਸਾਂ ਚ ਔਰ ਉਸ ਤੋਂ ਮਗਰੋਂ ਮਤਲਬ ਕਿ ਇਹ ਕੋਈ ਸੀਕਰਟ ਵਾਲੀ ਗੱਲ ਨਹੀਂ ਹੈ ਸਾਰਾ ਉੱਪਰ ਆ ਸਾਰਾ ਅਖਬਾਰਾਂ ਵਿੱਚ ਆ ਮੈਨੂੰ ਉਹਨਾਂ ਨੇ ਬਦਲਾ ਖੁਰਾਣਾ ਨੇ ਮੈਨੂੰ
1: ਇੱਕ ਪੱਖੀ ਵੀ ਹੋ ਸਕਦਾ ਫੁਲਕਾ ਸਾਹਿਬ ਕਿਉਂਕਿ ਜਦੋਂ ਵੀ ਕੋਈ ਸਿਆਸੀ ਧਿਰ ਹੁੰਦੀ ਹੈ ਉਹਨੂੰ ਸੱਤਾ ਧਿਰ ਨੂੰ ਜਾਂ ਮਤਲਬ ਆਪਣੀ ਵਿਰੋਧੀ ਧਿਰ ਨੂੰ ਦਬਾਉਣ ਦੇ ਲਈ ਕੋਈ ਨਾ ਕੋਈ ਮੁੱਦਾ ਚਾਹੀਦਾ ਲੂਪ ਹੋਲ ਹਰ ਕਿਤੇ ਰਹਿ ਜਾਂਦੇ ਆ, ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਨੇ, ਤਾਂ ਡੈਫੀਨੇਟਲੀ ਕਾਂਗਰਸ ਲੰਮੇ ਸਮੇਂ ਤੋਂ ਮੁਲਕ ਤੇ ਰਾਜ ਕਰ ਰਹੀ ਸੀ, ਬੀਜੇਪੀ ਨੂੰ ਕੋਈ ਬਹਾਨਾ ਚਾਹੀਦਾ ਸੀ, ਕੋਈ ਪੱਜ ਚਾਹੀਦਾ ਸੀਗਾ, ਤੁਸੀਂ ਆਪਣਾ ਜਿਹੜਾ ਹੈ ਨਿਧੜਕ ਹੋ ਕੇ ਲੱਗੇ ਹੋਏ ਸੀਗੇ, ਤੁਸੀਂ ਤਾਂ ਇੱਕ ਸੋਚ ਨੂੰ ਜਿਹੜਾ ਹੈ

0: ਕੈਰੀ ਕਰਕੇ ਅੱਗੇ ਤੁਸੀਂ ਚੱਲ ਰਹੇ ਸੀਗੇ, ਉਸ ਦਾ ਬੀਜੇਪੀ ਦੀ ਸਪੋਰਟ ਉਸ ਕਰਕੇ ਵੀ ਤੁਹਾਡੇ ਨਾਲ ਰਹੀ ਹੋਵੇ?
1: ਚਲੋ ਮੈਨੂੰ ਤਾਂ ਸਪੋਰਟ ਚਾਹੀਦੀ ਸੀ ਨਾ ਜੀ, ਮੈਨੂੰ ਸਪੋਰਟ ਚਾਹੀਦੀ, ਮਾਫ ਕਰਨਾ ਮੈਂ ਅੱਜ ਬਲਕਿ ਕਹਿਣਾ, ਸਾਨੂੰ ਉੱਥੇ ਬਹੁਤ ਜ਼ਿਆਦਾ ਸਿੱਖ ਵਕੀਲਾਂ ਦੀ ਸਪੋਰਟ ਨਹੀਂ ਸੀ ਮਿਲਦੀ। ਮੇਰੇ ਨਾਲ ਜ਼ਿਆਦਾਤਰ ਜੇਕਰ ਤੁਸੀਂ ਦੇਖੋ ਕੇਸਾਂ ਦੇ ਵਿੱਚ ਬਹੁਤ ਘੱਟ, ਠੀਕ ਹੈ ਸਾਡੀ ਟੀਮ ਜਿਹੜੇ ਸਿੱਖ ਵਕੀਲ ਸੀਗੇ, ਪਰ ਜ਼ਿਆਦਾਤਰ ਮੇਰੇ ਨਾਲ ਇਹ ਨਾਨ ਸਿੱਖ ਵਕੀਲ ਹੀ ਖੜੇ ਹੁੰਦੇ।
0: ਬਹੁਤ ਵੱਡੀ ਗੱਲ ਕਹਿ ਰਹੇ ਹੋ,
1: ਇਦਾਂ ਕਿਉਂ? ਬਿਲਕੁਲ ਬਿਲਕੁਲ
0: ਡਰਦੇ ਸੀ
1: ਤੂੰ ਜੋ ਵੀ ਕਹਿ ਲਓ, ਹੁਣ ਮੈਂ ਖੈਰ ਚੰਗਾ ਨਹੀਂ ਲੱਗਦਾ, ਪਰ ਹੁਣ ਤੁਸੀਂ ਇਹ ਗੱਲ ਦੇਖੋ ਕਿ ਇਹ ਜਾਂ ਤਾਂ ਸਾਡੇ ਨਾਲ ਖੜੇ ਹੁੰਦੇ ਸੀ ਸਿਵਲ ਸੁਸਾਇਟੀ ਵਾਲੇ ਜਿਹੜੇ ਉਹ PGUCL PGUCL ਡੀ ਆਰ ਵਾਲੇ, ਜਾਂ ਖੜੇ ਹੁੰਦੇ ਸੀ ਇਹ ਬੀਜੇਪੀ ਵਾਲੇ ਜ਼ਿਆਦਾਤਰ। ਤੁਸੀਂ ਲਗਾਤਾਰ ਤੁਸੀਂ ਇਹ ਲੜਾਈ ਚ ਦੇਖ ਲਓ, ਜਿੱਥੇ ਵੀ ਨੇ ਜਿਹੜੇ ਹਨ ਉਹ ਲਗਾਤਾਰ ਦੇਖੋ। ਪਹਿਲੀ ਗੱਲ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਅਕਾਲੀ ਦਲ ਦੇ ਅਲਾਇੰਸ ਤੋਂ ਪਹਿਲਾਂ ਵੀ ਨਾਲ ਸੀ, ਹੁਣ ਵਜ੍ਹਾ ਕੀ ਸੀ ਕੀ ਨਹੀਂ ਸੀ ਉਹ ਦੂਜੀ ਗੱਲ ਆ। ਹਰ ਇੱਕ ਬੰਦੇ ਨੇ ਆਪਣਾ ਸੋਚ ਕੇ ਕਰਨਾ, ਹੁਣ ਜਿਵੇਂ ਮੈਂ ਤਾਂ ਆਪਣਾ ਸੋਚ ਕੇ ਕਰਨਾ, ਮੈਂ ਆਪਣਾ ਮੁੱਦਾ ਅੱਗੇ ਲੈ ਕੇ ਜਾਣਾ, ਮੈਂ ਆਪਣਾ ਮੁੱਦਾ ਅੱਗੇ ਲੈ ਕੇ ਜਾਣਾ, ਤੇ ਉਸ ਕਰਕੇ ਮੈਂ ਉਹਨਾਂ ਨੂੰ ਨਾਲ ਲੈਣਾ ਹੀ ਲੈਣਾ। ਹੁਣ ਉਹਨਾਂ ਦੀ ਕੀ ਮਨਸ਼ਾ ਕੀ ਕਰ ਰਿਹਾ, ਕਿਸ ਕਰਕੇ ਕਰ ਰਿਹਾ,
0: ਕਹਿਣ ਤੋਂ ਭਾਵ ਤੁਸੀਂ ਮਤਲਬ ਬੀਜੇਪੀ ਨਾਲ ਯਾਰੀ ਪਕਾ ਰਹੇ ਹੋ ਜਾਂ
1: ਪਕਾਈ ਸੀ? ਨਾਟ ਰੇ ਪਕਾ ਰਹੇ ਹਾਂ, ਸ਼ੁਰੂ ਤੋਂ ਸੀਗਾ ਸਾਰੇ, ਕੋਈ ਸੀਕਰੇਟ ਦੀ ਅਖਬਾਰਾਂ ਚ ਸਭ ਉਹਨਾਂ, ਤੁਸੀਂ 94-94 ਦੇ ਅਖਬਾਰ ਚੁੱਕ ਲਓ ਸਾਰਿਆਂ ਦੇ ਵਿੱਚ। ਅੱਛਾ ਉਸ ਤੋਂ ਮਗਰੋਂ ਸੁਣ ਲਓ, ਉਸ ਤੋਂ ਮਗਰੋਂ 2003 ਦੇ ਵਿੱਚ ਮੈਂ ਇਲੈਕਸ਼ਨ ਕਮਿਸ਼ਨ ਦਾ ਸੀਨੀਅਰ ਸਟੈਂਡਿੰਗ ਕੌਂਸਲ ਸੀ। ਮਦਨ ਲਾਲ ਖਾਣਾ ਉਦੋਂ ਬੀਜੇਪੀ ਦੇ ਪ੍ਰੈਜੀਡੈਂਟ ਬਣੇ ਦਿੱਲੀ ਬੀਜੇਪੀ ਦੇ। ਮਦਨ ਲਾਲ ਖਾਣਾ ਨੇ ਕਿਹਾ ਜੀ ਇਲੈਕਸ਼ਨ ਆ ਗਏ ਤੇ ਇਹ ਹੁਣ ਨਵਾਂ ਨਵਾਂ ਇਹ ਐਫੀਡੇਵਿਟ ਦਾ ਸਿਸਟਮ ਆਇਆ, ਉਦੋਂ ਨਵਾਂ ਆਇਆ ਸੀ, ਪਹਿਲੀ ਵਾਰੀ ਹੋ ਰਿਹਾ ਸੀ, ਵੀ ਇੱਥੇ ਸ਼ੀਲਾ ਦੀਕਸ਼ਿਤ ਦੀ ਸਰਕਾਰ ਆ, ਉਹਨਾਂ ਨੇ ਸਾਡੇ ਪੇਪਰ ਰਿਜੈਕਟ ਕਰਾਉਣੇ ਆ ਤੇ ਸਾਡੀ ਟੀਮ ਨੂੰ ਤੁਸੀਂ ਐਡਵਾਈਸ ਕਰਨਾ। ਮੈਂ ਕਿਹਾ ਜੀ ਮੈਂ ਇਲੈਕਸ਼ਨ ਕਮਿਸ਼ਨ ਦਾ ਸੀਨੀਅਰ ਸਟੈਂਡਿੰਗ ਕੌਂਸਲ ਆ। ਕਹਿੰਦੇ ਨਹੀਂ ਨਹੀਂ ਆਪ ਹੀ ਕਰੋਗੇ। ਮੈਂ ਰਿਜ਼ਾਈਨ ਕਰਤਾ ਇਲੈਕਸ਼ਨ ਕਮਿਸ਼ਨ ਤੋਂ, ਰਿਜ਼ਾਈਨ ਕਰਤਾ, ਰਿਜ਼ਾਈਨ ਕਰਕੇ ਇਹ ਬੀਜੇਪੀ ਦੀ ਲੀਗਲ ਟੀਮ ਨੂੰ ਹੈਡ ਕੀਤਾ। ਬਲਕਿ ਇਹ 2003 ਤੋਂ ਲੈ ਕੇ 2013 ਤੱਕ ਜਿੰਨੇ ਵੀ ਇਲੈਕਸ਼ਨ ਹੋਏ ਆ ਦਿੱਲੀ ਦੇ ਵਿੱਚ, ਉਹਦੇ 'ਚ ਚਾਹੇ ਉਹ ਪਾਰਲੀਮੈਂਟ ਦੇ ਹੋਣ, ਚਾਹੇ ਉਹ ਅਸੈਂਬਲੀ ਦੇ ਹੋਣ, ਚਾਹੇ ਉਹ ਕਾਰਪੋਰੇਸ਼ਨ ਦੇ ਹੋਣ, ਇਹਨਾਂ ਦੇ ਜੋ ਇਲੈਕਸ਼ਨ ਫਾਰਮ ਸੀਗੇ, ਜੋ ਨੋਮੀਨੇਸ਼ਨ ਫਾਰਮ, ਨੋਮੀਨੇਸ਼ਨ ਫਾਰਮ ਮੇਰੇ ਕੋਲੋਂ ਕਲੀਅਰ ਹੁੰਦਾ ਸੀ ਤਾਂ ਜਾ ਕੇ ਫਾਰਮ ਵੀ ਮਿਲਦਾ ਸੀ, ਤਾਂ ਜਾ ਕੇ ਉਹਨਾਂ ਨੂੰ ਫਾਰਮ ਵੀ ਮਿਲਦਾ ਸੀ। ਔਰ ਇਹ ਗੱਲ ਤਕੜੀ ਗੱਲ, ਬਲਕਿ ਇਹ ਸਾਰਾ ਮੀਡੀਆ 'ਚ, ਪ੍ਰੈਸ ਕਾਨਫਰੰਸ ਵਿੱਚ ਮੈਂ ਨਾਲ ਹੁੰਦਾ ਸੀ, ਇਹ ਲਗਾਤਾਰ ਮੀਡੀਆ ਵਿੱਚ ਸੀ। ਤੋ ਬਲਕਿ ਉਸ ਤਰ੍ਹਾਂ ਗੱਲ ਆ, ਉਹ ਮੈਨੂੰ ਸਪੋਰਟ ਕਰਦੇ ਸੀ ਇਸ ਮੁੱਦੇ ਤੇ, ਮੈਂ ਉਹਨਾਂ ਨੂੰ ਸਪੋਰਟ ਕਰਦਾ ਸੀ। ਇਸੇ ਤਰ੍ਹਾਂ ਕਰਕੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਮੈਂ 2006-07 ਤੋਂ ਇਹ ਬੱਚਿਆਂ ਦੇ ਕੇਸ ਆ ਜਿਹੜੇ ਕਲਾਸ ਵਿਦਿਆਰਥੀ ਜਿਹੜੇ ਨੋਬਲ ਲੋਰੇਟ ਨੇ ਹੈ, ਤੇ ਉਹਨਾਂ ਦੀ ਆਰਗੇਨਾਈਜੇਸ਼ਨ ਉਹਨਾਂ ਦੇ, ਉਹ ਬੱਚਿਆਂ ਦੇ ਕੇਸ ਜਿਵੇਂ ਮਿਸਿੰਗ ਚਿਲਡਰਨ ਹੋਇਆ, ਬੱਚਿਆਂ ਨੂੰ ਕਿਡਨੈਪ ਕਰਕੇ ਲੈ ਗਏ, ਤੇ ਇਹ ਚਾਈਲਡ ਲੇਬਰ ਦੇ ਇਸ ਤਰ੍ਹਾਂ ਜਿਵੇਂ ਸਲਮ ਡੌਗ ਮਿਲੀਅਨਰ ਮੂਵੀ ਆਈ ਸੀ ਨਾ, ਕਿ ਉਹ ਬੱਚਿਆਂ ਨੂੰ ਜ਼ਬਰਦਸਤੀ ਕਰਨਾ, ਉਹੋ ਜਿਹੇ ਕੇਸ ਮੈਂ ਇਹ ਉਹ ਸੰਸਥਾ ਕਰਦੀ ਸੀ, ਮੈਂ ਉਹਨਾਂ ਦੇ ਨਾਲ ਲੱਗਿਆ 2006 ਤੋਂ, 5-6 ਤੋਂ, ਤੇ ਮੈਂ ਉਹਨਾਂ ਦੇ ਕੇਸ ਵੀ ਫ੍ਰੀ ਕਰਦਾ ਸੀ। ਉਹ ਮੇਰਾ ਦੂਜਾ ਮੁੱਦਾ ਜਿਹਦੇ 'ਚ ਮੈਂ, ਬਲਕਿ 84 ਦੇ ਨਾਲ ਉਹ ਵੀ ਮੁੱਦਾ, ਮੈਕਸੀਮਮ ਸੁਪਰੀਮ ਕੋਰਟ ਦੇ ਵਿੱਚ ਜੇਕਰ ਉਹ ਇਹ ਮਿਸਿੰਗ ਚਿਲਡਰਨ ਚਾਈਲਡ ਟ੍ਰੈਫਿਕਿੰਗ ਦੇ ਉੱਤੇ ਕੇਸ ਆ, ਮੈਕਸੀਮਮ ਕੇਸਾਂ ਦੇ ਵਿੱਚ ਮੈਂ ਲੋਅਰ ਹਾਂ। ਉਹ ਵੀ ਸਾਡੀ ਇਹੀ ਸੀ, ਉਹ ਮੇਰੀ ਸਪੋਰਟ ਕਰਦੇ 84 ਦੇ ਕੇਸਾਂ 'ਚ, ਮੈਂ ਉਹਨਾਂ ਦੀ ਕਰਦਾ ਸੀ। ਜਿਸ ਦਿਨ ਜਰਨੈਲ ਸਿੰਘ ਨੇ ਜੁੱਤਾ ਮਾਰਿਆ ਚਿਦੰਬਰਮ ਦੇ, ਤੇ ਉਸ ਦਿਨ ਉਹਨਾਂ ਦੀ ਟੀਮ ਮੇਰੇ ਕੋਲੇ ਬੈਠੀ ਸੀ, ਤੇ ਜਦੋਂ ਜਰਨੈਲ ਦਾ ਮੈਨੂੰ ਫੋਨ ਆਇਆ ਇਹਦਾ, ਤੇ ਮੈਂ ਜਰਨੈਲ ਨੂੰ ਕਹਾਂਗਾ ਜਰਨੈਲ ਤੂੰ ਬਾਅਦ 'ਚ ਫੋਨ ਕਰੀ, ਉਹ ਮੈਨੂੰ ਹੁਣੇ ਹੁਣੇ ਮੀਡੀਆ ਦੀ ਖ਼ਬਰ ਆਈ ਆ ਕਿ ਕਿਸੇ ਨੇ ਚਿਦੰਬਰਮ ਦੇ ਜੁੱਤਾ ਮਾਰਿਆ। ਕਹਿੰਦਾ ਰੁਕੋ ਰੁਕੋ ਸਰ, ਮੈਂ ਹੀ ਮਾਰਿਆ। ਕਹਿੰਦਾ ਮੈਂ ਹੀ ਮਾਰਿਆ, ਮੈਨੂੰ ਚੱਕ ਕੇ ਲੈ ਜਾ ਰਿਹਾ, ਪਤਾ ਨਹੀਂ ਕਿੱਥੇ ਜਾਣਗੇ, ਸਾਂਭ ਲਓ। ਮੈਂ ਕਿਹਾ ਹੁਣੇ, ਮੈਂ ਇਮੀਡੀਏਟਲੀ ਉਹਨਾਂ ਦੀ ਟੀਮ ਭੇਜੀ, 4-5 ਵਕੀਲ ਸੀ ਉਹਨਾਂ ਦੇ ਮੇਰੇ ਕੋਲ ਬੈਠੇ, ਉਹਨਾਂ ਦੀ ਟੀਮ ਇਮੀਡੀਏਟਲੀ, ਮੈਂ ਕਿਹਾ ਇੱਥੇ ਜੋ ਤੁਗਲਕ ਰੋਠਾ ਨੇ, ਮੈਂ ਕਿਹਾ ਉੱਥੇ ਪਹੁੰਚੋ ਜਾ ਕੇ ਪਹੁੰਚੇ। ਬਲਕਿ ਇਸ ਤਰ੍ਹਾਂ ਕਰਕੇ ਇਹ ਸੀਗੀ ਅੰਡਰਸਟੈਂਡਿੰਗ, ਉਵੇਂ ਇਹ ਬੀਜੇਪੀ ਵਾਲਾ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ ਵੀ ਉਸ ਕਰਕੇ ਕਰ ਰਹੇ ਸੀ ਕਿ ਉਹਨਾਂ ਨੂੰ ਪੋਲੀਟੀਕਲੀ ਸੀ, ਠੀਕ ਆ, ਉਹਦੇ ਕਰਕੇ ਰਹੇ ਹੋਣੇ, ਪਰ ਮੈਨੂੰ ਤਾਂ ਸਪੋਰਟ ਚਾਹੀਦੀ ਹੈ ਨਾ, ਇਸ ਮੁੱਦੇ ਵਾਸਤੇ ਸਪੋਰਟ ਚਾਹੀਦੀ ਹੈ। ਅੱਛਾ ਦੂਜੀ ਗੱਲ, ਉਸ ਤੋਂ ਮਗਰੋਂ ਮੈਂ ਪੋਲੀਟੀਕਲ ਬਿਲਕੁਲ ਇੰਟਰਸਟਡ ਨਹੀਂ ਸੀ। 2003 ਦੇ ਵਿੱਚ ਮੈਨੂੰ ਖੁਰਾਣਾ ਜੀ ਨੇ ਕਿਹਾ, ਮੈਂ ਉਦੋਂ ਰਜੌਰੀ ਗਾਰਡਨ ਰਹਿੰਦਾ ਸੀ, ਕਿ ਰਜੌਰੀ ਗਾਰਡਨ ਤੋਂ ਇਲੈਕਸ਼ਨ ਲੜ, ਇਹ ਸੀਟ ਤੇਰੀ। ਮੈਂ ਕਿਹਾ ਜੀ ਮੈਂ ਨਹੀਂ ਇਲੈਕਸ਼ਨ ਲੜਦੀ, ਮੈਂ ਪੋਲੀਟਿਕਸ ਨਹੀਂ ਕਰਦੀ, ਐਕਟ ਪੋਲੀਟਿਕਸ ਨਹੀਂ ਆਉਣਾ ਮੈਂ।

0: ਕਹਿੰਦੇ ਫਿਰ ਆਏ ਕਰਕੇ ਸਿਰ ਅਲਟਰਨੇਟਿਵ ਦੇ ਦੇ। 2003 ਦੇ ਇਲੈਕਸ਼ਨ ਉੱਥੇ ਉਹ ਇੱਕ ਮੈਂ ਟਿਕਟ ਦਵਾਈ ਰੈਟ ਵਿਕਟਰਮ ਨੂੰ, ਉਹ ਸਾਰੀ ਫੈਮਿਲੀ ਮਾਰਤੀ ਸੀ, ਪਰਿਵਾਰ ਮਾਰਤਾ, ਸਿਰਫ ਕੋਈ ਬੱਚਾ ਉਦੋਂ ਸੀਗਾ 7-8 ਸਾਲ ਦਾ, ਤੇ ਉਹਨੂੰ ਮੈਂ ਟਿਕਟ ਦਵਾਈ ਉਹਦੀ, ਤੇ ਉਹ ਸਵਰਨ ਟਾਕੀ ਹੁੰਦੀ ਸੀ ਉੱਥੇ ਪੁਰਾਣੀ ਦਿੱਲੀ ਵਿੱਚ, ਸੋਰੀ ਈਸਟ ਦਿੱਲੀ ਵਿੱਚ। ਉਹ ਸਾਰੀ ਫੈਮਿਲੀ ਨੂੰ ਰੋਸਟ ਹੀ ਕਰਤਾ ਸੀ, ਵਿਚਾਰਾ ਕੋਈ ਬੱਚਾ ਬਚਿਆ ਸੀ, ਉਹਨੂੰ ਇਹ ਟਿਕਟ ਦਵਾਈ, ਟਿਕਟ ਦਵਾ ਕੇ। ਤੇ ਮੈਂ ਪੋਲੀਟਿਕਸ 'ਚ ਇੰਟਰਸਟਡ ਨਹੀਂ ਸੀ, ਜੋ ਦੋ ਜੋ ਅੰਨਾ ਮੂਵਮੈਂਟ ਆਈ ਅੰਨਾ ਮੂਵਮੈਂਟ 'ਚ ਨਾਲ ਲੱਗ ਗਏ। ਉਸ ਤੋਂ ਮਗਰੋਂ ਫਿਰ ਇਹ 2012 ਦੇ ਵਿੱਚ ਜਦੋਂ ਇਹਨਾਂ ਨੇ ਪਾਰਟੀ ਬਣਾ ਲਈ, ਆਮ ਆਦਮੀ ਪਾਰਟੀ ਬਣਾ ਲਈ, 2011 ਦੇ ਐਂਡ ਦੀ ਗੱਲ ਆ, 2011 ਦੇ ਐਂਡ ਵਿੱਚ ਮੇਰੇ ਕੋਲ ਸਿਸੋਦੀਆ ਤੇ ਆਬੇਬਬ ਇੱਥੋਂ ਨੇ, ਇਹ ਦੋਨੇ ਮੇਰੇ ਕੋਲ ਆਏ ਹਾਈਕੋਰਟ, ਕਹਿੰਦੇ ਵੀ ਸਾਨੂੰ ਪੰਜਾਬ 'ਚ ਹੈਲਪ ਕਰੋ। ਤੇ ਮੈਂ ਕਿਹਾ ਪੋਲੀਟਿਕਸ ਤਾਂ ਜੁਆਇਨ ਨਹੀਂ ਕਰਨੀ, ਪਰ ਤੁਹਾਡੀ ਹੈਲਪ ਕਰੋ। ਇਹਨਾਂ ਨੇ ਕਿਹਾ ਜੀ ਅਸੀਂ ਪੰਜਾਬ 'ਚ ਮੀਟਿੰਗ ਕਰ ਰਹੇ ਹਾਂ, ਤੇ ਮੈਂ ਕਿਹਾ ਮੈਂ ਆਊਂਗਾ। 12 ਜਨਵਰੀ ਨੂੰ ਇਹਨਾਂ ਨੇ ਜਲੰਧਰ ਮੀਟਿੰਗ ਕੀਤੀ, ਪਹਿਲੀ ਮੀਟਿੰਗ ਆਮ ਆਦਮੀ ਪਾਰਟੀ 12 ਜਨਵਰੀ ਜਲੰਧਰ ਹੋਈ, ਮੈਂ ਉਹਦੇ ਵਿੱਚ ਆਇਆ ਉਸ ਮੀਟਿੰਗ 'ਚ। 13 ਜਨਵਰੀ ਤੋਂ ਮੈਂ ਉੱਥੋਂ ਨਹੀਂ, ਮੇਰੇ ਖਿਆਲ 6 ਤੇ 11 ਨੂੰ, 13 ਜਨਵਰੀ ਤੋਂ ਮੈਂ ਉੱਥੋਂ ਮਾਰਚ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਮਕਬੂਲਪੁਰਾ ਤੋਂ ਅਸੀਂ ਸ਼ੁਰੂ ਕੀਤਾ ਸੀ ਮਾਰਚ ਨਸ਼ਿਆਂ ਦੇ ਖਿਲਾਫ, ਤੇ ਉਹ ਸਾਰੇ ਪੰਜਾਬ ਦੇ ਵਿੱਚ ਚੱਕਰ ਲਾਇਆ ਸੀ। 800 ਕਿਲੋਮੀਟਰ ਦਾ ਮਾਰਚ ਸੀ, ਤੇ ਉੱਥੇ ਇਹਨਾਂ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਪੰਜਾਬ ਦੇ ਸਾਰੇ ਬੰਦੇ ਮਿਲੇ, ਤੇ ਉੱਥੇ ਮੈਨੂੰ ਉਦੋਂ ਬਾਅਦ ਇਹਨਾਂ ਦੇ ਜਿੰਨੇ ਵੀ ਸੀਗੇ, ਇਹਨੇ ਮੋਗੇ ਦੇ ਡਾਕਟਰ ਮਾਨ, ਉੱਥੇ ਦਾ ਸਰੂਰ ਦਾ, ਜਿੰਨੇ ਆਮ ਆਦਮੀ ਪਾਰਟੀ ਦੇ ਸਾਰੇ ਬੰਦੇ ਸੀਗੇ, ਉਹਨਾਂ ਸਾਰਿਆਂ ਨੇ ਮੈਨੂੰ ਮਾਰਚ ਵਿੱਚ ਜੁਆਇਨ ਕੀਤਾ, ਮੈਨੂੰ ਸਪੋਰਟ ਕੀਤੀ। ਬਲਕਿ ਇਸ ਤਰ੍ਹਾਂ ਦਾ
1: ਉਦੋਂ ਤੁਹਾਡੇ ਮਿੱਤਰਾਂ ਨੇ, ਤੁਹਾਡੇ ਖਾਸ ਜਿਹੜੀ 40 ਸਾਲ ਤੋਂ ਤੁਹਾਡੇ ਸੰਬੰਧ ਬੀਜੇਪੀ, ਉਦੋਂ ਨੇ ਕੁਝ ਕਿਹਾ ਵੀ ਤੁਸੀਂ ਆਪ ਨਾਲ ਕਿਉਂ ਚਲੇ ਗਏ?
0: ਇਹਨਾਂ ਨੇ ਅਕਾਲੀ ਦਲ ਨੂੰ ਬੜਾ ਡਾਂਟਿਆ, ਜੋ ਮੇਰੀ ਖਬਰ ਮਿਲੀ ਬਾਅਦ ਚ, ਮੈਂ ਕਿਸੇ ਨੂੰ ਦੱਸਿਆ ਨੀ, ਇਕਦਮ ਚਲਾ ਗਿਆ। ਜੋ ਮੈਂ ਚਲਾ ਗਿਆ, ਮੈਨੂੰ ਜੋ ਖਬਰ ਮਿਲੀ ਆ ਕਿ ਬੀਜੇਪੀ ਨੇ ਅਕਾਲੀ ਦਲ ਨੂੰ ਬੜਾ ਡਾਂਟਿਆ ਕਿ ਤੁਸੀਂ ਕਿਵੇਂ ਕਰਨ ਦਿੱਤਾ ਇਹ ਬੰਦਾ ਕੇ ਸਾਡੇ ਨਾਲ ਇਹਦੀ ਦੇਰ ਤੋਂ, ਤੇ ਕਿਵੇਂ ਚਲਾ ਗਿਆ, ਇਹ ਕਿਵੇਂ ਜਾਂਦਾ?
1: ਅੱਛਾ, ਜਿਵੇਂ ਤੁਸੀਂ ਗੱਲ,
0: ਅੱਛਾ ਮੈਂ ਫਰੈਂਕਲੀ ਸਪੀਕਿੰਗ, ਇਹ ਆਪਣੇ ਬਾਦਲਾਂ ਨਾਲ ਮੇਰੀ ਸ਼ੁਰੂ ਤੋਂ ਹੀ ਨਹੀਂ ਸੀ ਬੰਦੀ। ਉਹਦਾ ਰੀਜ਼ਨ ਇਹੋ ਸੀ ਕਿ ਇਹ ਕਿਸੇ ਚੰਗੇ ਪੜ੍ਹੇ ਲਿਖੇ ਸਿੱਖ ਨੂੰ ਇਹ ਥੋੜਾ
1: ਜਿਹਾ
0: ਪਤਾ ਹੀ ਲੱਗਦੇ ਆ।
1: ਅੱਛਾ, ਗੱਲ ਫੁਲਕਾ ਸਾਹਿਬ ਇਹ ਆ ਕਿ ਜਿਵੇਂ ਤੁਸੀਂ ਬੀਜੇਪੀ ਦੀ ਸਪੋਰਟ ਦੀ ਗੱਲ ਕੀਤੀ ਕਿ 1984 ਦੇ ਜਿਹੜੇ,
0: ਅੱਛਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਿਆ, ਮੈਂ 84 ਵਿੱਚ ਜੁਆਇਨ ਤਾਂ ਕਰ ਲਿਆ, ਹੁਣ ਇਹ ਮੁੱਦਾ ਸਾਰੇ ਦਾ ਸਾਰਾ ਮੇਰੇ ਤੇ ਸੀ, ਮੇਰੇ ਤੇ ਡਿਪੈਂਡੈਂਟ ਸੀ। ਜਦੋਂ ਮੈਂ 84 ਵਿੱਚ ਇਹਨਾਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ, ਆਮ ਆਦਮੀ ਪਾਰਟੀ ਹੁਣ ਉਹ ਕਈ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਲਿਆ ਕੇ ਮੈਨੂੰ ਬਿਠਾ ਦੇਣ, ਬੋਲੋ ਜੀ ਇਹਨਾਂ ਦੇ ਖਿਲਾਫ ਤੂੰ ਪਾਰਟੀ ਤੋਂ ਕਰਨਾ ਪੈਂਦਾ। ਤੇ ਉਹ ਦਿਨ ਉਹ ਨਾ, ਤੁਸੀਂ ਇੱਕ ਗੱਲ ਦੇਖ ਲਓ, 2014 ਤੋਂ ਲੈ ਕੇ ਬੀਜੇਪੀ ਸਰਕਾਰ ਆਈ, 2014 ਤੋਂ ਲੈ ਕੇ 2017 ਤੱਕ ਬਹੁਤ ਘੱਟ ਪ੍ਰੋਗਰੈਸ ਹੋਈ ਇਹਨਾਂ ਕੇਸਾਂ 'ਚ। 2017 ਜਦੋਂ ਮੈਂ ਅਸਤੀਫਾ ਦੇ ਕੇ ਪੂਰੀ ਤਰ੍ਹਾਂ ਇਹ ਕੇਸਾਂ ਨੂੰ ਪਰਸਿਊ ਕਰਨਾ ਸ਼ੁਰੂ ਕੀਤਾ, ਉਦੋਂ ਬਾਅਦ ਜਾ ਕੇ ਪ੍ਰੋਗਰੈਸ ਹੋਈ।
1: ਉਹਦਾ ਕਾਰਨ ਕੀ ਸੀਗਾ ਵੀ ਤੁਸੀਂ ਆਪ ਆਦਮੀ
0: ਪਾਰਟੀ? ਮੈਂ ਆਮ ਆਦਮੀ ਪਾਰਟੀ,
1: ਮਤਲਬ ਇਹਦਾ ਮਤਲਬ
0: ਮਲਕੇ ਗੱਲ ਇਹ ਹੈ ਕਿਉਂਕਿ ਪਰਸਿਊ ਕਰਨ ਵਾਲਾ ਕੋਈ
1: ਸਰਕਾਰਾਂ ਕੋਰਸ ਨੂੰ ਵੀ ਰੂਲ ਕਰ ਦਿੰਦੇ ਨੇ?
0: ਨਹੀਂ, ਕੋਰਸ ਨਹੀਂ, ਗੱਲ ਨਹੀਂ ਹੈ, ਪਰਸਿਊ ਕਰਨਾ ਹੁੰਦਾ, ਪਰਸਿਊ ਕਰਨਾ ਸਰਕਾਰ ਕੇਸ ਚਲਾਉਣੇ, ਕੇਸ ਤਾਂ ਰੀਓਪਨ ਕਰਨੇ ਸੀ, ਬੰਦ ਪਏ ਸੀ।
1: ਪਰ ਉਹ ਤਾਂ ਅਦਾਲਤੀ ਕੰਮ ਹੈ ਸਰ।
0: ਨਹੀਂ, ਨਾ ਨਾ ਨਾ ਨਾ, ਇਹ ਤਾਂ ਪੁਲਿਸ ਦਾ ਕੰਮ ਆ। SIT ਬਣਾਈ, SIT ਬਣਾਈ ਇਹਨਾਂ ਨੇ, ਉਸ ਤੋਂ ਬਾਅਦ ਉਹ SIT ਨੂੰ ਮਟੀਰੀਅਲ ਦੇਣਾ, ਕੇਸ ਸ਼ੁਰੂ ਕਰਨੇ, ਅਦਾਲਤ ਦਾ ਉਦੋਂ ਕੰਮ ਸ਼ੁਰੂ ਹੁੰਦਾ ਨਾ ਜਿਹੜਾ ਕਿ ਫਾਈਲ ਹੋਏਗਾ, ਉਸ ਤੋਂ ਬਾਅਦ ਸ਼ੁਰੂ ਹੁੰਦਾ। ਫਿਰ ਜੋ ਅਦਾਲਤ ਵਿੱਚ ਚਲਾ ਗਿਆ, ਉੱਥੇ ਵਕੀਲ ਅਪੁਆਇੰਟ ਕਰਨੇ।
1: ਪਰ ਫੁਲਕਾ ਸਾਹਿਬ, ਇਹ ਤਾਂ ਮੌਕਾ ਪ੍ਰਾਪਤ ਹੋਈ ਨਾ, ਮਤਲਬ ਵੀ ਜੇ ਕੋਈ ਬੰਦਾ ਆਪਣਾ ਉਧਰ ਚਲਾ ਗਿਆ, ਮਤਲਬ ਪੀੜਤਾਂ ਨਾਲ ਕੋਈ ਹਮਦਰਦੀ
0: ਨਹੀਂ ਗੱਲ, ਪਰਸਿਊ ਤਾਂ ਕੋਈ ਕਰੇ ਨਾ, ਕੋਈ ਬੰਦਾ ਪਰਸਿਊ ਤਾਂ ਕਰੇ। ਹੁਣ ਮੈਂ ਲੱਗਿਆ ਰਹਿਣਾ, ਹੁਣ ਦੇਖੋ ਕਿਸੇ ਨੂੰ ਕੀ ਪਤਾ ਕਿ ਜੀ ਇਸ ਕੇਸ 'ਚ ਇਹ ਹੋ ਰਿਹਾ, ਕਿਸ ਕੇਸ 'ਚ ਹੋ ਰਿਹਾ, ਕਿਸ ਕੇਸ 'ਚ ਹੋ ਰਿਹਾ। ਜਾਂ ਤਾਂ ਮੇਰੇ ਨਾਲ ਬਾਅਦ 'ਚ ਅਕਾਲੀ ਦਲ ਨੇ ਕੀਤਾ ਹੁੰਦਾ ਇਹ, ਇੱਕ ਇੱਕ ਚੀਜ਼ ਦੇ ਵਿੱਚ, ਇੱਥੇ ਜੀ ਆਹ ਵਕੀਲ ਨੂੰ ਅਪੁਆਇੰਟ ਕਰੋ ਜੀ, ਇੱਥੇ ਆਹ ਕਰੋ ਜੀ, ਇੱਥੇ ਆਹ ਕਰੋ ਜੀ।
1: ਅਕਾਲੀ ਦਲ ਦੀ ਤੁਹਾਨੂੰ ਕਦੇ ਨਹੀਂ ਸਪੋਰਟ ਮਿਲੀ ਜਦੋਂ ਤੋਂ ਤੁਸੀਂ ਸ਼ੁਰੂ?
0: ਨਾ ਨਾ, ਸਪੋਰਟ ਤਾਂ ਮਿਲਦੀ ਰਹੀ ਆ, ਇਸ ਤਰ੍ਹਾਂ ਦਾ ਸਪੋਰਟ ਮਿਲਦੀ ਰਹੀ ਆ, ਪਰ
1: SGPC ਕਰਦੀ ਰਹੀ,
0: SGPC ਵੀ ਕਰਦੀ ਰਹੀ ਆ, ਦਿੱਲੀ ਗਵਰਨਮੈਂਟ ਸਰਕਾਰ ਵੀ, ਉਹ ਵਾਲੀ ਗੱਲ ਨਹੀਂ ਆ, ਪਰ ਮਲਕੇ ਉਹ ਮੇਰੀ ਸਪੋਰਟ ਕਰਦੇ ਸੀ, ਉਹ ਦੂਜੀ ਗੱਲ। ਬਲਕਿ ਇਹ ਨਹੀਂ ਆਪਣਾ ਮੁੱਦਾ ਕਹਿ ਕੇ ਆਪ ਕਰਨਾ, ਉਹਨੇ ਆਪ ਪਰਸਿਊ ਕਰਨਾ, ਆਪ ਕਰਨਾ,

0: ਨਹੀਂ ਸੀ। ਹੁਣ ਜਦੋਂ ਤੁਸੀਂ ਇਹ ਗੱਲ ਦੇਖ ਲਓ, ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ, ਜਦੋਂ ਸੁਖਬੀਰ ਨੇ ਕਿਹਾ ਕਿ ਜੀ ਇਹਨਾਂ ਨੇ ਪਹਿਲਾਂ ਸਾਡੇ ਕੋਲੋਂ ਬੜੇ ਪੈਸੇ ਖਾ ਲਏ, ਹੁਣ ਆਮ ਆਦਮੀ ਪਾਰਟੀ ਤੋਂ ਪੈਸੇ ਖਾ ਰਿਹਾ ਹੈ, ਤੇ ਕੱਲ ਨੂੰ ਕੋਈ ਪਤਾ ਨਹੀਂ ਕਾਂਗਰਸ ਤੋਂ ਵੀ ਖਾ ਲਏ, ਤੇ ਜਦੋਂ ਉਹਨੇ ਇਹ ਕਿ ਆਮ ਆਦਮੀ ਪਾਰਟੀ ਕਹਿਣ ਦਾ ਕੋਈ ਗੱਲ ਨਹੀਂ ਸੀ, ਉਹਨੇ ਕੱਲ ਨੂੰ ਕਾਂਗਰਸ ਤੋਂ ਵੀ ਖਾ ਲਏ। ਜੋ ਮੈਂ ਕਿਹਾ ਕਾਂਗਰਸ ਦਾ ਵੀ ਨਾਮ ਆ ਗਿਆ, ਤੇ ਮੈਂ ਫਿਰ ਉਹਨੂੰ ਚੈਲੰਜ ਕੀਤਾ, ਮੈਂ ਕਹਾਂ ਕਰ 100 ਰੁਪਏ ਅਪਰੂਵ ਕਰ ਦੇ, ਤੂੰ ਕਹਿ ਰਿਹਾ ਕਰੋੜਾ ਖਾ ਲੇ, 100 ਰੁਪਏ ਅਪਰੂਵ ਕਰ ਦੇ, ਮੈਂ ਪੋਲਿਟਿਕਸ ਤਾਂ ਛੱਡ ਕੀ, ਮੈਂ ਵਕਾਲਤ ਛੱਡੂਗਾ, ਤੁਹਾਨੂੰ ਯਾਦ ਹੋਣਾ
1: ਬਿਲਕੁਲ,
0: ਲੁਧਿਆਣੇ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਕੁਛ ਉਦੋਂ ਤੱਕ ਸੁਖਬੀਰ ਨੂੰ ਵੀ ਸੀ ਪਤਾ ਕਿ ਮੈਂ ਬਿਨਾਂ ਫੀਸਾਂ ਤੋਂ ਕੇਸ ਕਰ ਰਿਹਾ, ਕਿਸੇ ਨੂੰ ਦੱਸਦੇ ਕੀ ਲੋੜ ਹੈ ਮੈਨੂੰ ਦੱਸਣ ਦੀ।
1: ਪਰ ਜੇ ਕੱਲ ਨੂੰ ਬੀਜੇਪੀ ਅਕਾਲੀ ਦਲ ਦਾ ਅਲਾਇੰਸ ਹੋ ਜਾਵੇ ਤੇ ਫਿਰ ਤੁਹਾਡੇ ਉਹ ਪੁਰਾਣੇ ਬੋਲ ਬੋਲੇ ਵਿੱਚ ਰਿਸ਼ਤੇ ਦੇ ਕੋਈ ਵਿਘਨ ਤਾਂ ਨਹੀਂ ਪਾਉਣਗੇ?
0: ਦੇਖੋ ਜੇਕਰ ਜਦੋਂ ਅਲਾਇੰਸ ਹੋ ਜਾਏ ਫਿਰ ਤਾਂ ਅਲਾਇੰਸ ਹੋ ਗਿਆ, ਫਿਰ ਤਾਂ ਉਸ ਤੋਂ ਬਾਅਦ ਕਰਨਾ ਹੀ ਹੁੰਦਾ ਨਾ, ਫਿਰ ਉਹ ਦੂਜੀਆਂ ਗੱਲਾਂ ਨੇ। ਪਰ ਮੈਂ ਜੋ ਤੁਸੀਂ ਪੁਰਾਣੀ ਬੈਕਗ੍ਰਾਉਂਡ ਦੱਸ ਰਹੇ ਹੋ ਤੁਹਾਨੂੰ ਦੱਸ ਰਿਹਾ। ਅੱਛਾ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਾਂ, ਇਹ ਵਾਲੀ ਚੀਜ਼ ਤੇ ਇਹ ਗੱਲ ਮੈਂ ਰਿਲਾਈਜ਼ ਕੀਤੀ ਬਾਅਦ ਦੇ ਵਿੱਚ, ਮੈਂ ਛੱਡ ਕੇ ਤਾਂ ਗਿਆ, ਸੱਜਣ ਕੁਮਾਰ ਦਾ ਕੇਸ ਆ ਗਿਆ ਸੀ ਉਹਦੇ ਕਰਕੇ, ਪਰ ਇਹ ਗੱਲ ਮੈਂ ਬਾਅਦ ਵਿੱਚ ਰਿਲਾਈਜ਼ ਕੀਤੀ ਕਿ ਮੇਰੇ ਵਾਸਤੇ ਨਹੀਂ, 84 ਨੰਬਰ ਤਾਂ ਸਿਰਫ ਮੇਰੇ ਤੇ ਡਿਪੈਂਡੈਂਟ ਹੈ, ਸਿਰਫ ਮੇਰੇ ਤੇ ਸੀ। ਜਿਸ ਬੰਦੇ ਨੇ ਕੋਈ ਐਡਾ ਵੱਡਾ ਕੰਮ ਕਰਨਾ ਹੋਵੇ ਨਾ, ਉਹਨੂੰ ਸਾਂਝੇ ਰਹਿਣਾ ਚਾਹੀਦਾ, ਉਹਨੂੰ ਇੱਕ ਧਿਰ ਨਾਲ ਨਹੀਂ ਲੱਗਣਾ ਚਾਹੀਦਾ, ਜਿੰਨੇ ਸਪੋਰਟ ਕਰਦੇ ਆ ਸਭ ਦੇ ਨਾਲ ਸਾਂਝੇ ਰਹਿਣਾ ਚਾਹੀਦਾ, ਮੇਰਾ ਇਹ ਵਿਚਾਰ ਆ। ਨਾਲ ਦੀ ਨਾਲ ਦੂਜੀ ਗੱਲ, ਇਹ ਆਪਣੇ ਇਕੱਲੇ ਸਿੱਖਾਂ ਨੂੰ ਨਹੀਂ, ਮੈਂ ਹਰ ਕੌਮ ਨੂੰ ਕਹਿੰਦਾ, ਜੇ ਕਿਸੇ ਵੀ ਕੌਮ ਦਾ ਕੋਈ ਮੁੱਦਾ, ਜੇ ਤੁਸੀਂ ਉਹ ਮੁੱਦਾ ਕਿਸੇ ਇੱਕ ਬੰਦੇ ਨੂੰ ਦਿੱਤਾ ਵਾ, ਫਿਰ ਕਮ ਸੇ ਕਮ ਉਹ ਬੰਦੇ ਤੇ ਥੋੜਾ ਜਿਹਾ ਵਿਸ਼ਵਾਸ ਕਰੋ, ਜਾਂ ਤਾਂ ਇਹ ਆ ਕਿ ਉਹ ਬੰਦਾ ਗਲਤ ਕਰ ਰਿਹਾ, ਫਿਰ ਉਹ ਬੰਦੇ ਤੇ ਵਿਸ਼ਵਾਸ ਕਰੋ, ਉਹਨੂੰ ਪਤਾ ਕਿ ਉਹਨੇ ਕਿਹਦੀ ਮਦਦ ਲੈਣੀ ਆ।
1: ਅੱਛਾ ਸੱਜਣ ਕੁਮਾਰ ਦਾ ਕੇਸ ਤਾਂ ਜਿਹੜਾ ਉਹ ਪਰਵਰਦਗਾਰ ਦੀ ਕਚਹਿਰੀ ਚਲਾ ਗਿਆ, ਬਾਕੀ ਹਲੇ ਕਿੰਨੇ ਮਾਮਲੇ ਚੱਲਦੇ ਆ? ਕਿਉਂਕਿ ਜੇ ਤੁਸੀਂ ਸਾਂਝੇ ਰਹਿਣ ਦੀ ਗੱਲ ਕਰਦੇ ਹੋ, ਪਰ ਤੁਸੀਂ ਫਿਰ ਮੁੜ ਇੱਕ ਧਿਰ ਦੇ ਹੋਗੇ
0: ਨਾ, ਪਰ ਮੁੜ ਕੇ ਇੱਕ ਧਿਰ ਦੇ ਕਰਕੇ, ਕਿਉਂਕਿ ਹੁਣ ਸੈਂਟਰ ਦੀ ਸਰਕਾਰ ਉਹਨਾਂ ਦੀ ਹੈ, ਸੈਂਟਰ ਸਰਕਾਰ ਉਹਨਾਂ ਦੀ ਹੈ, ਮੈਨੂੰ ਤਾਂ ਪੂਰੀ ਇਹਦੀ ਹਰ ਇੱਕ ਮਹੀਨੇ ਦਾ ਮੈਨੂੰ ਇਹਨਾਂ ਕੋਲ ਕੰਮ ਪੈਂਦਾ ਸੀ। ਜਿੱਦੀ ਦੇਰ ਸੱਜਣ ਕੁਮਾਰ ਨੂੰ ਸਜ਼ਾ ਹੋਈ 8 ਸਾਲ ਦੇ ਵਿੱਚ, ਲਗਭਗ ਮੇਰਾ ਖਿਆਲ ਕੋਈ 2 ਮਹੀਨੇ ਵੀ ਨਹੀਂ ਲੰਘੇ ਹੋਣੇ ਜਦੋਂ ਉਹਨਾਂ ਨੇ ਐਪਲੀਕੇਸ਼ਨ ਕੋਈ ਨਾ ਕੋਈ ਨਾ ਫਾਈਲ ਕੀਤੇ ਹੋਵੇ, ਜਦੋਂ ਐਪਲੀਕੇਸ਼ਨ ਫਾਈਲ ਕਰਦਾ ਸੀ ਹੈਂ। ਹੁਣ ਬਲਕਿ ਇਹ ਹੁਣ ਮੈਂ ਜਦੋਂ ਉਹਨੇ ਐਪਲੀਕੇਸ਼ਨ ਫਾਈਲ ਕਰਨੀ ਉਦੋਂ ਉਸੇ ਟਾਈਮ 'ਤੇ ਸਾਨੂੰ ਲੋੜ ਪੈਣੀ ਕਿ ਜੀ ਇੱਥੇ ਸੋਲੀਸਿਟਰ ਜਨਰਲ ਨੂੰ ਪੇਸ਼ ਕਰੋ, ਇਹਨੂੰ ਕਰਾਓ। ਕਈ ਵਾਰੀ ਰਾਤ ਉਹਨਾਂ ਜਾਣ ਕੇ ਰਾਤ ਨੂੰ ਫਾਈਲ ਕਰਨੀ, ਰਾਤ ਨੂੰ ਆਇਆ ਜੀ ਖਬਰ 8 ਵਜੇ 9 ਵਜੇ ਕਿ ਕੱਲ ਨੂੰ ਕੇਸ ਲੱਗ ਗਿਆ, ਤੇ ਮੈਂ ਰਾਤ ਨੂੰ ਇਹਨੂੰ ਸਰਸਾ ਨੂੰ ਜਗਾਉਣਾ। ਈਵਨ ਜੋ ਸਰਸਾ ਨੇ ਬੀਜੇਪੀ ਨਹੀਂ ਵੀ ਸੀ ਜੁਆਇਨ ਕੀਤੀ, ਉਹ ਪ੍ਰਧਾਨ ਸੀ ਅਕਾਲੀ ਦਲ ਦਾ, ਉਦੋਂ ਦੀ ਵੀ ਗੱਲ ਆ, ਮੈਂ ਉਹਨੂੰ ਕਹਿਣਾ, ਉਹਨੇ 10 ਵਜੇ ਸਰਸੇ ਦਾ ਫੋਨ ਵਾਪਸ ਮੈਨੂੰ ਆਉਣਾ, ਸੋਲੀਸਿਟਰ ਜਨਰਲ ਨੂੰ ਇੰਸਟਰਕਸ਼ਨ ਚੱਲੇ ਗਏ ਸਵੇਰੇ ਆਜੂਗਾ, ਤੇ ਸਵੇਰੇ ਉਸੇ ਸੋਲੀਸਿਟਰ ਜਨਰਲ ਨੇ ਖੜੇ ਹੋਣਾ। ਬਲਕਿ ਇਹ ਜਿਹੜੀਆਂ ਚੀਜ਼ਾਂ, ਮੈਂ ਕਿਹਾ ਕੋਈ 2 ਮਹੀਨੇ ਵੀ ਨਹੀਂ ਐਸੇ ਲੱਗੇ ਹੋਣੇ ਜਦੋਂ ਇਹਨਾਂ ਦੀ ਲੋੜ ਨਹੀਂ ਸੀ।
1: ਅੱਛਾ ਸਵਾਲ ਆਉਂਦਾ ਟਾਈਟਲਰ, ਟਾਈਟਲਰ ਕਿਵੇਂ ਬਾਹਰ ਰਹਿ ਗਿਆ, ਟਾਈਟਲਰ ਨੂੰ ਕਿਉਂ ਨਹੀਂ ਸਜ਼ਾ?
0: ਟਾਈਟਲ ਦੇ 2 ਗਵਾਹ ਸੀ ਜਿਹੜੇ ਮੇਨ, ਉਹਨਾਂ ਡੈਥ ਹੋ ਗਈ, ਉਹਨਾਂ ਡੈਥ ਹੋਈ ਆ, ਉਸੇ ਕਰਕੇ ਟਾਈਟਲ ਦੇ ਵਿੱਚ ਦੇ ਪਿੱਛੇ ਇੰਨਾ ਟਾਈਮ ਲੱਗਿਆ ਇਹ। ਪਰ ਤੁਹਾਨੂੰ ਮੇਰਾ ਖਿਆਲ ਆ ਇਸ ਗੱਲ ਦਾ ਪਤਾ ਹੋਏਗਾ ਕਿ 3 ਵਾਰੀ ਤੁਹਾਨੂੰ ਕਲੀਨ ਚਿੱਟ ਦਿੱਤੀ ਆ CBI ਨੇ,
1: ਬਿਲਕੁਲ
0: 3 ਵਾਰੀ ਕਲੀਨ ਚਿੱਟ ਦਿੱਤੀ। ਪਹਿਲੀ ਵਾਰੀ ਇਤਿਹਾਸ ਵਿੱਚ ਹੋਣਾ ਕਿ CBI ਦੀ 3 ਕਲੀਨ ਚਿੱਟ ਕੋਰਟ ਨੇ ਰਿਜੈਕਟ ਕੀਤੀਆਂ ਹੋਣ। ਅੱਛਾ ਹੁਣ ਮੈਂ ਇੱਕ ਗੱਲ ਦੱਸਦਾ ਤੁਹਾਨੂੰ, ਇਹ ਜਦੋਂ CBI ਜਿਹੜੇ ਟਾਈਟਲ ਦੀ ਕਲੀਨ ਚਿੱਟ ਰਿਜੈਕਸ਼ਨ ਆਈ, ਉਦੋਂ ਹਰਸਿਮਰਤ ਬਾਦਲ ਨੇ ਉੱਥੇ ਬਿਆਨ ਦਿੱਤਾ ਕਿ ਫੂਲਕਾਂ ਤਾਂ ਕੁਛ ਵੀ ਨਹੀਂ ਕੀਤਾ, ਇਹ ਤਾਂ ਐਵੇਂ ਕਹੀ ਜਾਂਦੇ ਤਾਂ ਕਦੇ ਕੋਰਟ 'ਚ ਪੇਸ਼ ਨਹੀਂ ਹੋਇਆ। ਮੈਂ ਕਿਹਾ ਹਰਸਿਮਰਤ ਤੁਹਾਨੂੰ ਕਹੋ ਕਿ ਜਿਹੜਾ ਕਲੀਨ ਚਿੱਟ ਰਿਜੈਕਟ ਕਰਨ ਵਾਲਾ ਕੋਰਟ ਦਾ ਆਰਡਰ ਆ ਨਾ, ਉਹ ਆਰਡਰ ਤੁਹਾਨੂੰ ਦਿਖਾ ਦੇ, ਉਹ ਆਰਡਰ ਦੇ ਵਿੱਚ ਕਿੰਨੇ ਵਾਰੀ ਫੂਲਕਾ ਦਾ ਨਾਮ ਲਿਖਿਆ ਵਾ। ਆਮ ਤੌਰ ਦੇ ਉੱਤੇ ਜੱਜ ਵਕੀਲ ਦਾ ਨਾਮ ਬਹੁਤ ਘੱਟ ਲਿਖਦਾ, ਇਹ ਲਿਖ ਦਿੰਦਾ ਦ ਲੋਇਰ ਆਫ ਕੰਪਲੇਨੈਂਟ, ਦ ਲੋਇਰ ਆਫ ਵਿਕਟਮ, ਇਹ ਲਿਖਦਾ। ਪਰ ਮਲਕਿ ਜਦੋਂ ਜੱਜ ਜ਼ਿਆਦਾ ਇੰਪ੍ਰੈਸ ਹੋ ਗਿਆ ਕਿਸੇ ਵਕੀਲ ਦੇ ਆਰਗੂਮੈਂਟ ਤੋਂ, ਹੈ ਉਦੋਂ ਵਕੀਲ ਦਾ ਨਾਮ ਲਿਖਦੇ ਆ ਜ਼ਿਆਦਾਤਰ ਕਈ ਹੈ, ਤੇ ਮੇਰੇ ਕਿਹਾ ਕਮ ਸੇ ਕਮ ਨਹੀਂ ਤਾਂ 8-10 ਵਾਰੀ ਤੁਹਾਨੂੰ ਮੇਰਾ ਨਾਮ ਲਿਖਿਆ ਕਿ ਮੇਰੇ ਆਰਗੂਮੈਂਟ, ਮੈਂ ਕਿਹਾ ਦਿਖਾ ਦਿਓ ਜੀ ਉਹਨੂੰ। ਫਿਰ ਉਦੋਂ ਬਾਅਦ ਸੱਜਣ ਕੁਮਾਰ ਵਾਲ ਦੇ ਕੇਸ ਦੇ ਵਿੱਚ ਫਿਰ ਇਹਨਾਂ ਨੇ ਕਿਸੇ ਨੇ ਕਿਹਾ ਕਿ ਜੀ

0: ਫੂਲਕਾ ਨੇ ਤਾਂ ਕੁਛ ਆਰਗੂ ਹੀ ਨਹੀਂ ਕੀਤਾ। ਹੁਣ ਚੀਮਾ ਸਾਹਿਬ ਨੂੰ ਅਸੀਂ ਅਪੁਆਇੰਟ ਕਰਾਇਆ ਸੀ ਸੀਬੀਆਈ ਵੱਲੋਂ ਕਿ ਚੀਮਾ ਨੇ ਆਰਗੂ ਕੀਤਾ, ਫੁਲਕਾ ਨੇ ਤਾਂ ਕੁਛ ਆਰਗੂ ਹੀ ਨਹੀਂ ਕੀਤਾ। ਸੱਜਣ ਕੁਮਾਰ ਦੀ ਜੱਜਮੈਂਟ ਦੇਖ ਲਓ ਜੀ ਤੁਸੀਂ, ਚੀਮਾ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਸੀਬੀਆਈ ਵੱਲੋਂ ਕੀਤਾ, ਪਰ ਉਹ ਜੱਜਮੈਂਟ ਦੇ ਵਿੱਚ ਮੁਰਲੀਧਰ ਦੀ ਜੱਜਮੈਂਟ 17 ਵਾਰੀ ਮੇਰਾ ਨਾਮ ਆਇਆ, ਮੇਰੇ ਆਰਗੂਮੈਂਟ ਲਿਖੇ ਆ ਜੱਜ ਨੇ। ਸਾਰਾ ਜੀਨੋਸਾਈਡ ਤੇ ਇੰਟਰਨੈਸ਼ਨਲ ਲਾਅ ਉਹ ਸਾਰਾ ਉਹ ਮੇਰਾ ਵਿੱਚ ਆਰਗੂ ਕੀਤਾ ਵਾ।
1: ਫੁਲਕਾ ਸਾਹਿਬ, ਇਹ ਸਾਰੇ ਐਕਟ ਦਾ ਜਵਾਬ ਜਿਨ੍ਹਾਂ ਨੇ ਆਪਣੇ ਰਿਐਕਟ ਨਾਲ ਦਿੱਤਾ, ਮਤਲਬ ਜਦੋਂ ਇਹ ਕਤਲੋ ਗਾਰਤ ਹੋਈ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਬਹੁਤ ਕੁਝ ਹੋਇਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ, ਵੱਡੇ ਲੀਡਰਾਂ ਦੀ ਅਸੈਸੀਨੇਸ਼ਨ ਵੀ ਹੋਈ, ਸੀਐਮ ਦੀ ਵੀ ਅਸੈਸੀਨੇਸ਼ਨ ਹੋਈ, ਤੇ ਉਹ ਬੰਦੇ ਜੇਲ੍ਹਾਂ ਦੇ ਵਿੱਚ ਪਾਏ ਗਏ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿ ਕੇ ਕਰਦੇ ਹਾਂ। ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੀ 84 ਦੇ ਕੇਸਿਸ ਨੂੰ ਲੈ ਕੇ ਸਪੋਰਟ ਰਹੀ, ਬਟ ਬਹੁਤ ਲੰਬੇ ਟਾਈਮ ਤੋਂ ਡਿਮਾਂਡ ਚੱਲ ਰਹੀ ਹੈ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਨੇ ਮਜ਼ੀਦ ਸਜ਼ਾਵਾਂ ਭੁਗਤ ਲਈਆਂ ਨੇ, ਬਾਵਜੂਦ ਇਹਦੇ ਉਹ ਫਿਰ ਵੀ ਜੇਲ੍ਹਾਂ 'ਚ ਬੰਦ ਨੇ, ਤੇ ਉਹਨਾਂ ਨੂੰ ਉੱਧਰ ਕਿਉਂ ਨਹੀਂ ਮਿਹਰਬਾਨੀ
0: ਹੋਣੀ? ਦੇਖੋ ਜਿਹੜੀ ਇਹ ਗੱਲ ਹੈ ਤੁਹਾਡੀ ਬਈ ਉਹ ਬਿਲਕੁਲ ਸਹੀ ਹੈ, ਉਹ ਵਾਲੇ ਪਾਸੇ ਨੂੰ ਜਿਹੜੀ ਉਸ ਪਾਸੇ ਨੂੰ ਹੋਣਾ ਚਾਹੀਦਾ, ਪਰ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਆ, ਉਹਦੇ 'ਚ ਇੱਕ ਥੋੜ੍ਹਾ ਜਿਹਾ ਕਾਨੂੰਨੀ ਨੁਕਤਾ। ਉਮਰ ਕੈਦ ਦਾ ਮਤਲਬ ਹੁੰਦਾ, ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਗਈਆਂ, ਉਮਰ ਕੈਦ ਦਾ ਮਤਲਬ ਹੁੰਦਾ ਉਮਰ ਕੈਦ। ਉਹ ਲਾਅ ਕਹਿੰਦਾ ਕਿ 14 ਸਾਲ ਤੋਂ ਬਾਅਦ ਉਦੋਂ ਬਾਕੀ ਦੀ ਸਜ਼ਾ ਮਾਫ਼ ਹੋ ਸਕਦੀ ਹੈ, ਔਰ ਉਹ ਆਮ ਤੌਰ 'ਤੇ ਮਾਫ਼ ਹੋ ਜਾਂਦੀ ਹੈ ਅਨਲੈਸ ਕੋਈ ਜ਼ਿਆਦਾ ਵੱਡੀ ਗੱਲ ਹੋਵੇ। ਹੁਣ ਉਹ ਇੱਕ ਛੋਟੀ ਲਾਲ ਉਹ ਜੋ ਬੁੱਚੜ ਆਫ ਤ੍ਰਿਲੋਕਪੁਰੀ ਜਿਹਨੂੰ 1984 ਦਾ ਤ੍ਰਿਲੋਕਪੁਰੀ ਦੇ ਵਿੱਚ ਸਜ਼ਾ ਹੋਈ ਆ, ਉਹਨੂੰ 1993 ਤੋਂ ਉਹਨੂੰ ਪਹਿਲੀ ਸਜ਼ਾ ਹੋਈ, ਉਹਨੂੰ ਪਹਿਲਾਂ ਫਾਂਸੀ ਸਜ਼ਾ ਹੋਈ, ਸੁਪਰੀਮ ਕੋਰਟ ਦੇ ਫਾਂਸੀ ਕਨਵਰਟ ਕਰਕੇ ਉਹਨੂੰ ਉਮਰ ਕੈਦ ਕਰਤੀ। ਉਹ 3-4 ਵਾਰੀ ਕੋਸ਼ਿਸ਼ ਹੋ ਚੁੱਕੀ ਹੈ ਉਹਨੂੰ ਛਡਾਉਣ ਦੀ ਉਹਦੀ, ਤੇ ਹਰ ਵਾਰੀ ਅਸੀਂ ਓਬਜੈਕਸ਼ਨ ਕਰ ਦਿੰਦੇ ਹਾਂ, ਉਹ ਅੱਜ ਤੱਕ ਜੇਲ੍ਹ 'ਚ 93 'ਚ ਹੋ, 93 'ਚ ਹੁਣ ਕਿੰਨੇ ਹੋ ਗਏ, 33 ਸਾਲ ਹੋ ਗਏ, ਹਾਂਜੀ ਉਹ ਜੇਲ੍ਹ 'ਚ ਆ। ਤੋ ਇਸ ਕਰਕੇ ਜਿਹੜਾ ਇਹ ਰਿਮਿਸ਼ਨ ਹੁੰਦੀ ਹੈ, ਇਹ ਹਾਲੀ ਰਿਮਿਸ਼ਨ, ਬਲਕਿ ਇਹ ਗੱਲ ਕਹਿ ਰਹੀ ਬਲਕਿ ਠੀਕ ਆ ਇਹ ਵੀ ਬਾਕੀ ਸਜ਼ਾ ਮਾਫ਼ ਕਿਉਂ ਨਹੀਂ ਹੋ ਰਹੀ, ਉਹ ਗੱਲ ਹੁੰਦੀ ਹੈ, ਬਾਕੀ ਮਾਫ਼ ਕਿਉਂ ਨਹੀਂ ਹੋ ਰਹੀ, ਬਲਕਿ ਨਾ ਕਿ ਸਜ਼ਾ ਭੁਗਤ ਰਹੀ ਹੈ, ਉਹ ਇੱਕ ਕੁਐਸਚਨ ਮੈਂ
1: ਤੁਹਾਨੂੰ ਠੀਕ ਹੈ
0: ਲੀਗਲੀ ਕਹਿ ਰਿਹਾ, ਪਰ ਆਮ ਤੌਰ
1: ਤੇ ਤੁਸੀਂ ਕਹਿ ਰਹੇ
0: ਪਰ ਜੋ ਕਾਮਨਵੈਲਥ ਲੈਂਗੁਏਜ ਬੋਲਦੇ ਆ, ਕਾਮਨਵੈਲਥ ਲੈਂਗੁਏਜ ਦੇ ਵਿੱਚ ਉਹੀ ਹੁੰਦਾ ਕਿ ਜਿੰਨੀ ਭੁਗਤਣੀ ਚਾਹੀਦੀ ਸੀ ਉਹਨਾਂ ਨੇ ਭੁਗਤ ਲਈ, ਉਹ ਵਾਲੀ ਗੱਲ ਜ਼ਰੂਰ ਆ ਉਹਦੇ ਵਿੱਚ। ਦੇਖੋ ਇਹ ਇਸ ਦੇ ਵਿੱਚ ਬਲਕਿ ਮੈਂ ਕਈ ਵਾਰੀ ਸਟੇਟਮੈਂਟਾਂ 'ਤੇ ਔਰ ਬਿਆਨ ਦੇ ਚੁੱਕੇ ਹਾਂ ਇਹਦੇ ਬਾਰੇ, ਮੈਂ ਕਿਹਾ ਵੀ ਹੈ, ਪਰ ਹੁਣ ਉਹ ਜਿਹੜੀ ਚੀਜ਼ ਆ ਹੁਣ ਦੇਖੋ ਇਹਨਾਂ ਨੇ ਹੁਣ ਐਗਜੈਕਟਲੀ ਮੇਰੇ ਕੋਲ ਲਿਸਟ ਨਹੀਂ ਹੈ, 5-6 ਬੰਦੇ ਤਾਂ ਜਿਹੜੇ ਸੀ ਪੁਰਾਣੀ ਲਿਸਟ ਵਿੱਚ ਉਹਨਾਂ ਨੂੰ ਇਸ ਟਾਈਮ ਬਾਹਰ ਆ, 5-6 ਐਗਜੈਕਟ ਮੇਰੇ ਕੋਲ ਹੁਣ ਇਸ ਟਾਈਮ ਨੰਬਰ ਨਹੀਂ ਹੈ ਉਹਦੇ ਵਾਲਾ। ਹਾਂਜੀ
1: ਜੀ, ਅੱਗੇ ਚੱਲਦੇ ਆ, ਤੁਸੀਂ ਹੁਣ ਇਲੈਕਟੋਰਲ ਪੋਲਿਟਿਕਸ ਦਾ ਪਾਰਟ ਬਣੋਗੇ, ਤੁਸੀਂ ਜੇ ਬੀਜੇਪੀ ਜੁਆਇਨ ਕੀਤੀ ਹੈ ਤੇ ਇਧਰ ਚੋਣ ਵੀ ਲੜੋਗੇ ਪੰਜਾਬ ਤੋਂ?
0: ਇਹ ਦੇਖੋ ਟਾਈਮ ਦੀ ਗੱਲ ਆ, ਟਾਈਮ ਦੱਸੂਗਾ ਇਹਦੇ 'ਚ, ਬਟ ਮਿਲ ਕੇ ਮੈਂ ਤਾਂ ਹੁਣ ਇਸ ਕਰਕੇ ਕਿ ਰੋਲ ਪਲੇ ਕਰਨਾ। ਅੱਛਾ ਦੂਜੀ ਗੱਲ ਪਹਿਲਾਂ ਮੈਂ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸਾਂ। ਦੇਖੋ ਮੈਂ ਇਹ ਫਰਮਲੀ ਬਿਲੀਵ ਕਰਦਾ ਇਸ ਚੀਜ਼ ਨੂੰ ਕਿ ਜੋ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਬਹੁਤ ਹੀ ਜ਼ਿਆਦਾ ਡਾਊਨ ਕਰ ਦਿੱਤਾ, ਵੀ ਇਹਨੂੰ ਸੈਂਟਰ ਦੀ ਸਪੋਰਟ ਤੋਂ ਬਿਨਾਂ ਇਹਦੇ ਉੱਚਾ ਵਾਪਸ ਨਹੀਂ ਰਿਵਾਈਵ ਹੋ ਸਕਦਾ, ਵੀ ਉਹਦੇ ਕਰਕੇ ਬੀਜੇਪੀ ਦੀ ਸਪੋਰਟ ਸਾਨੂੰ ਚਾਹੀਦੀ ਹੈ। ਨੰਬਰ 1। ਨੰਬਰ 2, ਹੁਣ ਜਦੋਂ ਮੈਂ 8 ਸਾਲ ਤੋਂ ਘਰ ਬੈਠਾ ਸੀ, ਇਹ ਹੁਣ ਕੇਸ ਵੀ ਬਿਲੇ ਲੱਗ ਹੀ ਰਹੇ ਸੀ, ਆਲਮੋਸਟ ਥੋੜ੍ਹਾ ਹੀ ਰਹਿ ਗਿਆ ਸੀ, ਅਤੇ ਮੇਰੇ ਵਾਸਤੇ ਲਾਸਟ ਚਾਂਸ ਸੀ ਇਸ 23 ਦਾ ਇਲੈਕਸ਼ਨ। ਜੇ ਮੈਂ ਇਹ ਇਲੈਕਸ਼ਨ 'ਚ ਵੀ ਨਾ ਐਕਟਿਵ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਕੋਈ, ਫਿਰ ਉਮਰ ਵੀ ਵੱਧ ਰਹੀ ਹੈ ਉਸ ਤੋਂ ਬਾਅਦ, ਅਤੇ ਉਦੋਂ 5 ਸਾਲ ਬਾਅਦ ਫਿਰ ਕਿੱਥੇ ਕੀ ਕਰਨਾ ਨਾਲ। ਅਤੇ ਲੋਕਾਂ ਨੂੰ ਵੀ ਬੜਾ ਪ੍ਰੈਸ਼ਰ ਸੀ ਜੀ, ਘਰੇ ਕਿਉਂ ਬੈਠੇ ਹੋ ਜੀ, ਪੰਜਾਬ ਦਾ ਬੜਾ ਫਰਾਲ, ਬਲਕਿ ਮੈਂ ਤੁਹਾਨੂੰ ਇਹ ਦੱਸਦਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਜਿਹੜੇ ਚੀਫ ਜਸਟਿਸ ਵੀ ਬਣੇ, ਬੈਕਗਰਾਊਂਡ ਉਹਦੇ ਪੰਜਾਬ ਦੀ ਆ, ਪੰਜਾਬ ਉਹਨਾਂ ਦੇ ਰਿਸ਼ਤੇਦਾਰ ਆ, ਉਹ ਮੈਨੂੰ ਕਹਿੰਦੇ ਕਿ ਮੇਰੇ ਰਿਸ਼ਤੇਦਾਰ ਫੁਲਕਾ ਮੈਨੂੰ ਕਹਿੰਦੇ ਆ ਕਿ ਪੰਜਾਬ ਦਾ ਬੁਰਾ ਹਾਲ ਆ, ਅਤੇ ਫੁਲਕਾ ਵਰਗੇ ਬੰਦੇ ਬਾਹਰ ਬੈਠੇ ਆ, ਬਲਕਿ ਇੱਥੋਂ ਤੱਕ ਹੋ ਗਿਆ, ਬਲਕਿ ਜਗ੍ਹਾ ਜਗ੍ਹਾ ਤੋਂ ਵਕੀਲਾਂ ਨੇ ਕਹਿਣ ਲੱਗ ਗਿਆ ਸੀ ਕਿ ਕਿਆ ਕਰ ਰਹੇ ਹੋ ਫੁਲਕਾ ਜੀ, ਆਪ ਜਹਾਂ ਬੈਠੇ ਹੋ ਪੰਜਾਬ ਕਾ ਬੁਰਾ ਹਾਲ ਹੈ, ਔਰ ਪੰਜਾਬ 'ਚੋਂ ਵੀ ਇਹੀ ਗੱਲ। ਜੇ ਹੁਣ ਉਹਨਾਂ ਦੀ ਗੱਲ ਦੱਸ ਦਿਓ, ਜੇ ਮੈਂ ਹੁਣ ਐਕਟਿਵ ਪੋਲੀਟਿਕਸ 'ਚ ਆਉਣਾ ਹੁੰਦਾ ਤਾਂ ਮੈਂ ਕਿਹੜੀ ਪਾਰਟੀ ਜੁਆਇਨ ਕਰਦਾ? ਚਲੋ ਤੁਸੀਂ ਮੈਨੂੰ ਦੱਸ ਦਿਓ ਕਿਹੜੀ ਪਾਰਟੀ ਮੈਂ ਜੁਆਇਨ ਕਰਦਾ?
1: ਨਹੀਂ ਤਾਂ ਬੰਦੇ ਦੀ ਆਪਣੀ
0: ਨਹੀਂ ਨਾ, ਤੁਸੀਂ ਉਹ ਦੱਸ ਦਿਓ ਨਾ ਮੇਰੇ ਪਾਸ।

0: ਵਾਸਤੇ ਆਪਸ਼ਨ ਕਿਹੜੀ ਆ? ਆਪਸ਼ਨ ਤਾਂ ਹੋਣਾ ਮੇਰੇ ਕੋਲ ਵਾਸਤੇ ਤਿੰਨ ਆਪਸ਼ਨ ਆ।
1: ਕਾਂਗਰਸ ਤਾਂ ਦੇਖੋ ਤੁਸੀਂ ਵੈਸੇ ਨਹੀਂ ਜਾ ਸਕਦੇ।
0: ਕਾਂਗਰਸ ਠੀਕ ਹੈ, ਕਾਂਗਰਸ ਤਾਂ ਦੇ ਵਾਸਤੇ ਤਾਂ ਮਿਲ ਕੇ ਆ ਸਾਰੀ ਤੀਜਾ ਘੱਲੂਘਰ ਆ ਨਾ ਸਾਡਾ, ਇਹ ਤੀਜਾ ਘੱਲੂਘਰ ਹੀ ਧੋਤਾ ਜਾਊ ਕਾਂਗਰਸ ਦੇ ਵਿੱਚ ਜਾਣ ਨਾਲ, ਉਹ ਤਾਂ ਖਤਮ। ਹਾਂਜੀ ਬਿਲਕੁਲ ਹੀ ਖਤਮ। ਹਾਂਜੀ ਕਾਂਗਰਸ ਦਾ ਤਾਂ ਤੇ ਆਮ ਆਦਮੀ ਪਾਰਟੀ ਦਾ ਹਾਲ ਤੁਹਾਨੂੰ ਪਤਾ ਜਿਹੜੀ ਗੱਲ, ਤੇ ਜਿੱਥੋਂ ਤੱਕ ਰਹਿ ਗਿਆ ਅਕਾਲੀ ਦਲ, ਮੈਂ ਕਿਹਾ ਸੀ ਜੇ ਜੁਆਇੰਟ ਹੋਣਗੇ ਤਾਂ ਮੈਂ ਆ ਜਾਊਂਗਾ, ਹੁਣ ਜੇ ਜੁਆਇੰਟ ਨਹੀਂ ਹੋਏ ਤਾਂ ਉਹ ਤਾਂ ਮਤਲਬ ਕਿ ਬਾਦਲ ਸਾਹਿਬ ਤਾਂ ਮੈਂ ਨੇੜੇ ਲੱਗਣ ਦਿੰਦੇ ਅਕਾਲੀ ਦਲ ਦੇ।
1: ਪਰ
0: ਤੁਸੀਂ ਸਮਝਦੇ ਹੋ, ਲੋਕ ਆਮ ਨਹੀਂ ਸਮਝਦੇ, ਤੁਸੀਂ ਸਮਝਦੇ ਹੋ ਜੇ ਕਿਸੇ ਨੇ ਬਾਗਡੋਰ ਲੈਣੀ ਹੋਵੇ, ਸੀਐਮ ਬਣਨਾ ਹੋਵੇ, ਉਹ ਮੈਂ ਘਰੋਂ ਬੈਠਾ ਉੱਠ ਕੇ ਥੋੜੋ ਆ ਕੇ ਸੀਐਮ ਬਣ ਜਾਂਦਾ, ਨਾ ਕੋਈ ਬਣਾਉਂਦਾ, ਕਿਵੇਂ ਬਣ ਜਾਂਦਾ? ਉਹ ਇਹਨਾਂ ਗੱਲਾਂ ਚ ਬਲਕਿ ਤਾਂ ਸਾਫ਼ ਪਤਾ ਮੈਂ ਘਰੇ ਬੈਠਾ ਆਇਆ, ਉਹ ਜਵਾਨ ਕੀਤੇ ਮੈਂ ਦਿੱਲੀਓ ਬੈਠਾ ਆਪਣੇ ਕੰਮ ਕਰ ਰਿਹਾ। ਉਹ ਚਲੋ ਉਹ ਸੱਜਣ ਕੁਮਾਰ ਦਾ ਕੇਸ ਤਾਂ ਚਲੋ ਹੁਣ ਨਹੀਂ ਹੈ ਨਾ, ਪਰ ਪਹਿਲਾਂ ਤਾਂ ਇੰਨਾ ਪ੍ਰੈਸ਼ਰ ਸੀਗਾ ਉਸ ਕੇਸ ਦਾ, ਇੰਨਾ ਪ੍ਰੈਸ਼ਰ ਸੀ, ਮੈਂ ਉੱਥੇ ਬੈਠਾ ਸੀ ਤੇ ਪਰ
1: ਤੁਸੀਂ ਕਹਿੰਦੇ ਵੀ ਮੈਂ
0: ਮਜ਼ਾਕ ਥੋੜੋ
1: ਇੱਥੇ ਕਾਂਗਰਸ ਕਿਵੇਂ ਜੁਆਇਨ ਕਰਦਾ ਹਨਾ, ਮਤਲਬ ਕਾਂਗਰਸ ਵੀ ਨਹੀਂ ਵੀ ਤੁਸੀਂ ਜੁਆਇਨ ਕਰਦੇ, ਜ਼ਮੀਰ ਇਹ ਨਹੀਂ ਲਾਓ ਕਰਦੀ, ਪਰ ਬਹੁਤ ਸਾਰੇ ਕਾਂਗਰਸੀਆਂ ਨੇ ਬੀਜੇਪੀ ਜੁਆਇਨ ਕਰ ਲਈ, ਉਹਨਾਂ ਨਾਲ ਤਾਂ ਹੁਣ ਤੁਹਾਨੂੰ ਚੱਲੇ?
0: ਉਹ ਤਾਂ ਮੈਂ ਉਹ ਹੁਣ ਕਾਂਗਰਸ ਉਹਨੇ ਕਰ ਲਈ ਤਾਂ ਉਹ ਦੂਜੀ ਗੱਲ, ਉਹਨਾਂ ਦਾ ਜੋ ਵੀ ਹੈ ਸੋ ਹੈ।
1: ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਕਦੇ ਮੁਲਾਕਾਤ ਹੁੰਦੀ ਹੈ, ਗੱਲਬਾਤ ਹੁੰਦੀ ਹੈ?
0: ਇਹ ਗੱਲਬਾਤ ਮੁਲਾਕਾਤ ਹੀ ਹੁੰਦੀ, ਪਰ ਮੈਂ ਉਹਨਾਂ ਦਾ ਬੜਾ ਰਿਕਾਰਡ ਕਰਦਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਸ ਟਾਈਮ 84 ਵੇਲੇ ਕਰਤਾ। ਦੇਖੋ ਇੱਕ ਗੱਲ ਆ, ਉਹ ਸਾਡੇ ਵਾਸਤੇ ਬਹੁਤ ਔਖਾ ਸਮਾਂ ਸੀ, ਬਹੁਤ ਔਖਾ ਸਮਾਂ ਸੀ 84 ਤੋਂ ਬਾਅਦ, ਜਿਹੜਾ ਉਹ 84 ਤੋਂ ਬਾਅਦ ਜਿਵੇਂ ਜੋ ਸਟੈਂਡ ਕੈਪਟਨ ਅਮਰਿੰਦਰ ਸਿੰਘ ਨੇ ਲਿਆ, ਮੈਂ ਬੜਾ ਰਿਕਾਰਡ ਕਰਦਾ ਹੁੰਦਾ ਇਸ ਗੱਲ ਦਾ। ਔਰ ਚਾਹੇ ਉਹਨਾਂ ਨਾਲ ਕਈਆਂ ਗੱਲਾਂ ਡਿਫਰੈਂਸ ਹੈਗੇ, ਡਿਫਰੈਂਸ ਹੁੰਦੇ ਹੀ ਆ।
1: ਹਾਂਜੀ ਇਸ ਵੇਲੇ ਪੰਜਾਬ ਦੇ ਅੰਦਰ ਬੀਜੇਪੀ ਦੀ ਕੀ ਸਿਚੁਏਸ਼ਨ ਵੇਖਦੇ ਹੋ?
0: ਦੇਖੋ ਗੱਲ ਇਹ ਆ, ਜੋ ਲੱਗ ਰਿਹਾ, ਜੋ ਹਾਲਤ ਲੱਗ ਰਹੀ ਆ ਕਿ ਸਰਕਾਰ ਅਗਲੀ ਬੀਜੇਪੀ ਦੀ ਬਣੂਗੀ ਔਰ ਪੂਰਾ ਜ਼ੋਰ ਲਾਵਾਂਗੇ ਅਗਲੀ ਸਰਕਾਰ ਬੀਜੇਪੀ ਦੀ ਬਣਾਉਣ ਵਾਸਤੇ।
1: ਜੀ ਵੈਸੇ ਸਾਰੇ ਕਹਿ ਰਹੇ ਆ ਕਿ ਅਲਾਇੰਸ ਹੋਣਾ ਚਾਹੀਦਾ, ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਨਹੀਂ ਹੋਣਾ ਚਾਹੀਦਾ, ਦੋਵਾਂ ਪਾਰਟੀਆਂ ਦੇ ਅੰਦਰ ਇਹ ਗੱਲ ਚੱਲ ਰਹੀ ਹੈ, ਅਕਾਲੀ ਦਲ ਦੇ ਵੀ ਤੇ ਬੀਜੇਪੀ ਦੇ ਵੀ ਗੱਲ ਚੱਲ ਰਹੀ ਹੈ। ਪਰ ਕੁਝ ਇੱਦਾਂ ਦੇ ਲੋਕ ਆ ਜਿਨ੍ਹਾਂ ਨੂੰ ਸਿਆਸੀ ਪੰਡਿਤ ਕਿਹਾ ਜਾਂਦਾ, ਕਹਿੰਦੇ ਕਿ ਇਹ ਆਪੋ ਆਪਣੇ ਪਰ ਤੋਲਣਗੇ ਤੇ ਪੋਸਟ ਅਲਾਇੰਸ ਕਰਨਗੇ, ਇੱਦਾਂ ਦੀਆਂ ਗੁੰਜਾਇਸ਼ ਹੈ, ਸੰਭਾਵਨਾ ਹੈ?
0: ਦੇਖੋ ਇਹ ਤਾਂ ਮੈਂ ਕੀ ਹੈ ਕੀ ਨਹੀਂ ਕਹਿ, ਇਹ ਤਾਂ ਮੈਂ ਨਹੀਂ ਕਹਿ ਸਕਦਾ ਤੇ ਨਾ ਹੀ ਕੋਈ ਮੈਂ ਇਸ ਡਿਸੀਜਨ ਮੇਕਿੰਗ ਪੋਜੀਸ਼ਨ ਚ ਕਿ ਲੈਸ ਹੋਵੇ ਕਿ ਨਾ ਹੋਵੇ ਫਰੈਂਕਲੀ ਸਪੀਕਿੰਗ ਤੇ, ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਿਆ, 2001 ਦੀ ਗੱਲ ਆ ਜਦੋਂ ਬਾਦਲ ਤੁਹਾਡਾ ਅਲੱਦ ਹੋ ਗਏ ਸੀ, ਬੀਜੇਪੀ ਨੇ ਬਾਦਲ ਨੂੰ ਸਪੋਰਟ ਕਰਤੀ ਸੀ, ਉਦੋਂ ਨਾ ਅਸੀਂ ਇਹਨਾਂ ਕੋਲ ਅਡਵਾਨੀ ਜੀ ਕੋਲ ਗਏ, ਅਡਵਾਨੀ ਜੀ ਉਦੋਂ ਹੋਮ ਮਿਨਿਸਟਰ ਸੀ, ਇਹ ਜਨਰਲ ਅਰੋੜਾ, ਜਸਟਿਸ ਨਰੂਲਾ, ਡਾਕਟਰ ਮਹੀਪ ਸਿੰਘ ਤੇ ਮੈਂ ਨਾਲ ਸਾਡੇ ਸੀ ਮਦਨ ਲਾਲ ਖੁਰਾਣਾ। ਅਸੀਂ ਜਾ ਕੇ ਅਡਵਾਨੀ ਜੀ ਨੂੰ ਕਿਹਾ ਕਿ ਦੇਖੋ ਇਸ ਟਾਈਮ ਅਕਾਲੀ ਦਲ ਦੇ ਦੋ ਪਾਠ ਹੋ ਗਏ ਆ, ਤੁਸੀਂ ਬਾਦਲ ਦੇ ਨਾਲ ਲੱਗੇ ਹੋ ਤੇ ਜਿਹੜਾ ਦੂਜਾ ਗਰੁੱਪ ਆ ਉਹ ਤੁਹਾਨੂੰ ਐਂਟੀ ਸਮਝ ਰਿਹਾ, ਟੋੜਾ ਗਰੁੱਪ, ਵੀ ਤੁਸੀਂ ਜਾਂ ਇਸ ਤਰ੍ਹਾਂ ਇਕੁਏਸ਼ਨ ਬਰੋਬਰ ਕਰੋ ਤੇ ਨਹੀਂ ਤਾਂ ਤੁਸੀਂ ਆਪਣਾ ਤੁਸੀਂ ਸਿੱਖ ਬੇਸ ਡਿਵੈਲਪ ਕਰੋ, ਤੁਸੀਂ ਆਪਣਾ ਡਿਵੈਲਪ ਕਰੋ ਸਿੱਖ ਬੇਸ। ਇਹ ਕਿਹਾ ਅਡਵਾਨੀ ਜੀ ਨੇ ਕਿਹਾ ਜੀ ਕਿ ਜੇ ਜੋ ਹਮਾਰਾ ਅਕਾਲੀ ਦਲ ਕੇ ਸਾਥ ਅਲਿਆਂਸ ਹੈ, ਪੋਲੀਟੀਕਲ ਅਲਿਆਂਸ ਨਹੀਂ ਹੈ, ਜੇ ਇੱਕ ਭਾਈਚਾਰਕ ਅਲਿਆਂਸ ਹੈ ਔਰ ਹਮਨੇ ਇੱਕ ਅਕਾਲੀ ਦਲ ਸੇ ਰੱਖਣਾ ਹੀ ਰੱਖਣਾ ਹੈ, ਅਬ ਬਾਦਲ ਹਮਾਰੇ ਜ਼ਿਆਦਾ ਨਜ਼ਦੀਕ ਹੈ, ਹਮ ਟੋੜੇ ਕੋ ਵੀ ਕੋਈ ਅਗੇਂਸਟ ਨਹੀਂ ਹੈ ਟੋੜਾ ਕੇ।
1: ਵੈਸੇ ਤੁਸੀਂ ਬਹੁਤ ਵੱਡਾ ਮੈਸੇਜ ਦੇ ਗਏ,
0: ਮੈਂ ਤੁਹਾਨੂੰ ਦੱਸ ਰਿਹਾ
1: ਇਸ ਵੇਲੇ ਵੀ ਤਿੰਨ ਚਾਰ
0: ਦੱਸ ਰਿਹਾ
1: ਅਕਾਲੀ ਦਲ ਨਹੀਂ, ਯਾਨੀ ਕਿ ਮਤਲਬ ਸੌਫਟ ਕਾਰਨਰ ਬਾਦਲਾਂ ਨਾਲ ਹੀ ਰਹੇਗਾ।
0: ਨਹੀਂ ਮੈਂ ਤਾਂ ਜੋ ਵੀ ਹੈ, ਪਰ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ, ਇਹ ਮੇਰੇ ਆਪਣੇ ਨਾਲ ਹੋਈ ਵੀ ਹੈ ਨਾ, ਉਹਨਾਂ ਨੇ ਕਹਿੰਦੇ ਹਮਾਰਾ ਇੱਕ ਅਕਾਲੀ ਦਲ ਸੇ ਰਹੇਗਾ ਰਹੇਗਾ ਭਾਈਚਾਰਕ ਅਲਾਇੰਸ ਹੋਏਗਾ, ਅਬ ਟੋੜਾ ਸਾਹਿਬ ਕੀ ਹਮ ਕਦਰ ਕਰਤੇ ਹੈ ਮਗਰ ਬਾਦਲ ਹਮਾਰੇ ਜ਼ਿਆਦਾ ਕਲੋਜ਼ ਹੈ, ਸੋ ਬਾਦਲ ਕਾ ਹਮਾਰੇ ਸਾਥ ਅਲਾਇੰਸ ਰਹੇਗਾ ਔਰ ਹਮ ਜੇ ਕਿਸੀ ਵੀ ਸਿੱਖ ਕੋ ਹਮ ਬਿਨਾ ਬਾਦਲ ਕੇ ਪੁੱਛੇ ਕੋਈ ਅਪੁਆਇੰਟਮੈਂਟ ਨਹੀਂ ਦੇ ਸਕਦੇ ਕਿਉਂਕਿ ਬਾਦਲ ਕਹਤੇ ਹੈ, ਜੇ ਵਾਲੀ ਗੱਲ ਸੀ ਉਹ ਅਲਾਇੰਸ ਸੀ। ਹੁਣ ਇੱਥੇ ਵੀ ਦੇਖੋ ਪਰਸਨਲੀ ਮੈਂ ਤੁਹਾਨੂੰ ਕਹਿ ਰਿਹਾ, ਪੋਲੀਟੀਕਲ ਨਹੀਂ ਕਹਿ ਰਿਹਾ, ਪਰਸਨਲੀ ਮੈਂ ਤੁਹਾਨੂੰ ਕਹਿ ਰਿਹਾ ਇਹ ਸਾਡੇ ਵੀ ਇੰਟਰਸਟ ਵਿੱਚ ਆ, ਪੰਜਾਬ ਦੇ ਵੀ ਇੰਟਰਸਟ ਆ ਤੇ ਨੈਸ਼ਨਲ ਇੰਟਰਸਟ ਵਿੱਚ ਵੀ ਆ ਕਿ ਅਕਾਲੀ ਦਲ ਦੇ ਇੱਕ ਵਿੰਗ ਨਾਲ ਬੀਜੇਪੀ ਦਾ ਅਲਾਇੰਸ

0: ਜਦੋਂ ਤੁਸੀਂ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਚ ਬੈਠਦੇ ਸੀ ਬੀਜੇਪੀ ਨੂੰ ਕੋਸਦੇ ਸੀ, ਅੱਜ ਤੁਸੀਂ ਬੀਜੇਪੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹਿ ਕੇ ਆਪਣੀ ਪੁਰਾਣੀ ਪਾਰਟੀ ਨੂੰ ਕੋਸਦੇ ਹੋ, ਅੰਦਰੋਂ ਦਿਲ ਕੀ ਕਹਿੰਦਾ?
1: ਦੇਖੋ ਗੱਲ ਇਹ ਆ, ਇਹ ਮਤਲਬ ਕਿ ਮੈਂ ਉੱਥੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਦੇ ਵਿੱਚ ਬੈਠ ਕੇ ਉਹਨਾਂ ਦੇ ਖਿਲਾਫ਼ ਨਹੀਂ ਬੋਲਿਆ, ਬਟ ਮੈਂ ਐਕਸ਼ਨ ਤਾਂ ਮੇਰੇ ਦੇਖਦੇ ਰਹੇ ਨਾ, ਤੁਹਾਡੇ ਸਭ ਦੇ ਸਾਹਮਣੇ ਸੀ ਐਕਸ਼ਨ ਮੇਰੇ। ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਉਦੋਂ 2015 ਸਤੰਬਰ ਦੇ ਵਿੱਚ,
0: ਬਿਲਕੁਲ
1: ਜਦੋਂ ਇਹਨਾਂ ਨੇ ਨਹੀਂ ਦਿੱਤੀ ਕੰਪਨਸੇਸ਼ਨ ਨਹੀਂ ਦਿੱਤੀ, ਮੈਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਸਾਰੇ ਅਹੁਦਿਆਂ ਤੋਂ। ਉਦੋਂ ਤੁਸੀਂ ਮੈਨੂੰ ਇੱਥੇ ਕਿਹਾ ਸੀ ਕਿ ਤੁਸੀਂ ਆਪਣੇ ਚੀਫ ਮਿਨਿਸਟਰੀ ਨੂੰ ਲੱਤ ਮਾਰ ਰਹੇ ਹੋ, ਇਹ ਕਿਹਾ ਸੀ ਤੇ, ਪਰ ਮੈਂ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਸੀ, ਉਹਦੇ ਵਿੱਚ ਬੈਠ ਕੇ ਮੈਂ ਕਰਦਾ ਰਿਹਾ। ਉਸ ਤੋਂ ਮਗਰੋਂ ਵੀ ਤੁਹਾਨੂੰ ਵੀ ਪਤਾ ਸੀ ਕਿੱਥੇ ਕਿੱਥੇ ਕਿੱਥੇ ਕਿੱਥੇ ਮੈਂ ਸਟੈਂਡ ਲੈਂਦਾ ਰਿਹਾ, ਹਰ ਜਗ੍ਹਾ ਤੇ ਸਟੈਂਡ ਲੈਂਦਾ ਰਿਹਾ ਜਿੱਥੇ ਜਿੱਥੇ ਸੀਗਾ। ਦੇਖੋ ਗੱਲ ਇਹ ਆ ਕਿ ਜਿੱਥੇ ਜਿੱਥੇ ਜੋ ਉਸ ਚਾਹੇ ਪਾਰਟੀ ਦੇ ਵਿੱਚ ਬੈਠੇ ਸੀ, ਪਰ ਜਿੱਥੇ ਵੀ ਮੈਨੂੰ ਲੱਗਦਾ ਸੀ ਕਿ ਜੋ ਠੀਕ ਨਹੀਂ ਹੋ ਰਿਹਾ ਉਹਦੇ ਖਿਲਾਫ਼ ਤਾਂ ਮੈਂ ਲੈਂਦਾ ਰਿਹਾ ਸਟੈਂਡ।
0: ਜੀ ਅੱਛਾ ਫੁਲਕਾ ਸਾਹਿਬ, ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਇਹ ਸੋਚ ਕੇ ਚੱਲ ਰਹੇ ਹੋ ਕਿ ਪੰਜਾਬ ਦੇ ਵਿੱਚ ਆਖਰੀ ਚਾਂਸ ਹੈ, ਤੇ
1: ਤੁਹਾਡੀ ਇੱਕ ਗੱਲ ਤੋਂ ਨਾ ਪਹਿਲਾਂ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ। ਦੇਖੋ ਅੱਜ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ, ਠੀਕ ਆ, ਕਈਆਂ ਲੋਕਾਂ ਨੇ ਖਾਸ ਕਰਕੇ ਤੁਹਾਡੇ ਜਿਹੜੇ ਦਰਸ਼ਕ ਆ ਉਹਨਾਂ ਚੋਂ ਵੀ ਬਹੁਤ ਸੀਗੇ ਜਿਹਨਾਂ ਨੇ ਅਪੋਜ਼ ਕੀਤਾ, ਕਰੋ ਕਰ ਲਓ, ਬਟ ਕਿਸੇ ਕਈਆਂ ਲੋਕਾਂ ਨੇ ਮੇਰੇ ਪੁਰਾਣੇ ਕੈਰੈਕਟਰ ਦੇ ਉੱਤੇ ਉਂਗਲ ਚੁੱਕਣੀਆਂ ਸ਼ੁਰੂ ਕਰਤੀਆਂ ਕਿ ਮੈਂ ਪੈਸੇ ਖਾ ਗਿਆ, ਮੈਂ ਇਹ ਕੀਤਾ, ਮੈਂ ਪ੍ਰੋਪਰਟੀਆਂ ਬਣਾ ਲਈਆਂ, ਇਹ ਕਰ ਲਿਆ, ਉਹ ਕਰ ਲਿਆ, ਇਹ ਸ਼ੁਰੂ ਕੀਤਾ। ਉਹਦੇ 'ਚ ਮੈਂ ਤੁਹਾਡੇ ਦਰਸ਼ਕਾਂ ਨੂੰ ਇੱਕ ਗੱਲ ਕਹਿੰਦਾ ਵੀ ਤੁਸੀਂ ਇੱਕ ਗੱਲ ਪਹਿਲਾਂ ਥੋੜ੍ਹੀ ਜਿਹੀ ਇਹ ਸੋਚਣ, ਹੈ ਦਿੱਲੀ ਦਾ ਤਾਂ ਤੁਹਾਨੂੰ ਪਤਾ ਨਹੀਂ ਮੈਂ ਕੀ ਹੈ ਕੀ ਨਹੀਂ, ਮੈਂ ਤੁਹਾਡੇ ਕੋਲ ਵੀ ਤਾਂ ਰਿਹਾ, ਪੰਜਾਬ ਦੇ 'ਚ MLA ਰਿਹਾ, ਪੰਜਾਬ 'ਚ ਮੈਂ ਲੀਡਰ ਆਫ ਓਪੋਜੀਸ਼ਨ ਰਿਹਾ, ਹੈ ਪੰਜਾਬ 'ਚ MLA ਹੁੰਦੇ ਹੋਏ ਮੈਂ ਕਿਸੇ ਕੋਲ ਇੱਕ ਨਵਾਂ ਪੈਸਾ ਲਿਆ ਹੋਵੇ? ਲੀਡਰ ਆਫ ਓਪੋਜੀਸ਼ਨ ਹੁੰਦੇ ਹੋਏ ਕਿਸੇ ਤੋਂ ਇੱਕ ਨਵਾਂ ਪੈਸਾ ਲਿਆ ਹੋਵੇ? ਅਰੇ ਤੁਸੀਂ ਉਹੀ ਹੋ ਮੇਰਾ ਕੈਰੈਕਟਰ ਦੇਖ ਲਓ ਜੋ ਤੁਸੀਂ ਦੇਖਿਆ। ਅੱਛਾ ਅਗਲੀ ਗੱਲ, ਜੋ ਮਤਲਬ ਕਿ ਪ੍ਰੈਸ ਵਾਲਿਆਂ ਤੋਂ ਸਭ ਦਾ ਪਤਾ ਹੁੰਦਾ, ਦਿੱਲੀ ਦੀ ਪ੍ਰੈਸ ਨੂੰ ਪਤਾ ਮੈਂ ਕੀ ਹਾਂ, ਦਿੱਲੀ ਦਾ ਰੋਲ, ਇਸੇ ਕਰਕੇ ਉਹ ਉਹਨਾਂ ਨੂੰ ਪਤਾ ਤੇ ਇਸੇ ਕਰਕੇ ਉਹਨਾਂ ਨੇ ਮੈਨੂੰ ਸਿਰ ਤੇ ਚੁੱਕਿਆ ਵਾ। ਕੋਈ ਮੈਂ ਕਦੇ ਕਿਸੇ ਨੂੰ ਚਾਹ ਦਾ ਕੱਪ ਤੱਕ ਨਹੀਂ ਪੋਇਆ, ਦਾਰੂ ਦੂਰੂ ਤਾਂ ਭੁੱਲ ਹੀ ਜਾਓ, ਛੁੱਟ ਦਿਓ ਉਹਨਾਂ। ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਨਾ ਕਿਹੜਾ ਪੋਲੀਟੀਸ਼ੀਅਨ ਕਿੱਥੇ ਆ ਕਿੱਥੇ ਨਹੀਂ, ਮੈਨੂੰ ਇੱਕ ਗੱਲ ਦੱਸ ਦਿਓ ਜੀ ਤੁਸੀਂ, ਮੈਂ ਵਾਹਿਗੁਰੂ ਤੋਂ ਡਰ ਕੇ ਗੱਲ ਕਰਦਾ, ਕਿਹੜਾ MLA ਆ ਜਾਂ ਕਿਹੜਾ ਲੀਡਰ ਆਫ ਓਪੋਜੀਸ਼ਨ ਆ ਜਿਹਨੇ ਕਦੇ ਇੱਕ ਨਵਾਂ ਪੈਸਾ ਕਿਸੇ ਤੋਂ ਨਾ ਲਿਆ ਹੋਵੇ? ਜੇ ਇੱਥੇ ਮੇਰਾ ਕਰੈਕਟਰ ਇਹ ਸੀ ਤੇ ਅੱਜ ਤੁਸੀਂ ਗਾਲਾਂ ਕੱਢਣੀਆਂ, ਉਹ ਕੱਢਣੀਆਂ, ਉਹ ਕਰਨੀਆਂ, ਕਿਸੇ ਨੇ ਕਹਿਤਾ ਸੋਸ਼ਲ ਮੀਡੀਆ ਫੇਕ ਅਕਾਊਂਟਾਂ ਤੋਂ ਕੱਢਣਾ, ਉਹਨੂੰ ਮੰਨਣ ਲੱਗੇ ਹੋ, ਇਹ ਕੋਈ ਗਲਤ ਤਰੀਕਾ? ਚਲੋ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਮੈਨੂੰ ਇਹਦਾ ਫਰਕ ਨਹੀਂ ਪੈਂਦਾ, ਮੈਂ ਨਹੀਂ ਪਰਵਾਹ ਕਰਦਾ, ਕਿਉਂਕਿ ਮੈਂ ਸੋਚਦਾ ਮੈਂ ਇਹ ਕੰਮ ਅਕਾਲ ਪੁਰਖ ਕਰਕੇ ਕਰ ਰਿਹਾ, ਮੈਂ ਆਨਸਰੇਬਲ ਸਿਰਫ ਉਹਨੂੰ ਹਾਂ, ਮੈਂ ਡਰਦਾ ਸਿਰਫ ਉਹਦੇ ਕੋਲੋਂ ਹਾਂ, ਔਰ ਉਹਨੂੰ ਪਤਾ ਇੱਕ ਇੱਕ ਚੀਜ਼ ਦਾ ਪਤਾ ਮੇਰੀ, ਦਾ ਮੈਂ ਕਿੱਥੋਂ ਬੋਲ ਰਿਹਾ, ਮੇਰੀ ਮਨਸ਼ਾ ਕੀ ਹੈ, ਮੇਰਾ ਸਭ ਕੁਝ ਪਤਾ।
0: ਦੇਖੋ ਜਿਹੜਾ ਮੈਂ ਸ਼ੁਰੂ ਚ ਸਵਾਲ ਪੁੱਛਿਆ ਸੀ ਨਾ ਉਹਦਾ ਵੈਸੇ ਜਵਾਬ ਤੁਸੀਂ ਹੁਣ ਦਿੱਤਾ, ਕਿਤੇ ਨਾ ਕਿਤੇ ਟੀਸ ਤਾਂ ਹੁੰਦੀ ਹੈ, ਦਰਦ ਤਾਂ ਲੱਗਦਾ ਜਦੋਂ ਤੁਹਾਡੇ ਕਰੈਕਟਰ ਬਾਰੇ ਕੋਈ ਗੱਲ ਬੋਲਦਾ। ਮੈਂ ਇਹੀ ਗੱਲ ਕਹੀ ਸੀ ਵੀ ਮਤਲਬ ਸਿਆਸਤ ਚੀਜ਼ ਹੀ ਅਜਿਹੀ ਹੈ ਵੀ ਇਹ ਜਲੇਬੀ ਜਿੰਨੀ ਕੁ ਤਾਂ ਸਿੱਧੀ ਹੈ ਤੇ ਤੀਰ ਜਿੰਨੀ ਕੁ ਗੁੰਝਲਦਾਰ ਹੈ।
1: ਧਾਲੀਵਾਲ ਜੀ, ਜੇਕਰ ਕੋਈ ਬੋਲਦਾ ਮੈਨੂੰ ਤੇ ਤਰਸ ਆਉਂਦਾ, ਤਰਸ ਆਉਂਦਾ, ਕਿਉਂਕਿ ਮੈਂ ਤਾਂ ਆਨਸਰ ਬਲਾਉਣੂ ਆ ਨਾ, ਮੈਨੂੰ ਤਾਂ ਇਹ ਜਿੱਦੇ ਉਹਦੀ ਨਿਗਾਹ ਸਿੱਧੀ ਹੋ ਗਈ ਨਾ, ਉਹ ਸਭ ਕੁਝ ਠੀਕ ਕਰਦਾ। ਮੈਂ ਆਈ ਫਰਮਲੀ ਬਲੀਵ ਇਨ ਇਟ, ਮੈਂ ਫਰਮਲੀ ਆਈ ਬਲੀਵ ਇਨ ਇਟ। ਜੇਕਰ ਮੈਂ ਉੱਥੇ ਸੱਜਣ ਟਾਈਟਲਰ ਦੇ ਨਾਲ ਇੰਨੇ ਪਾਵਰਫੁਲ ਸੀ ਦਿੱਲੀ ਦੇ ਵਿੱਚ, ਕੀ ਤੁਸੀਂ ਪਤਾ, ਜੇ ਮੈਂ ਉੱਥੇ ਇਕੱਲਾ ਫਿਰਦਾ ਉਹਨਾਂ ਲੜਦਾ ਰਿਹਾ, ਕਿਸ ਪਾਵਰ ਤੇ ਕਰਕੇ ਲੜਦਾ ਰਿਹਾ, ਮੈਨੂੰ ਇਹ ਦੱਸ ਦਿਓ।
0: ਤੁਸੀਂ ਸੱਜਣ ਦੇ ਖਿਲਾਫ ਸਾਰੀ ਉਮਰ ਤੁਸੀਂ ਲੜਦੇ ਰਹੇ ਹੋ, ਤੁਸੀਂ ਇੰਨਾ ਵਿਰੋਧ ਕੀਤਾ, ਸਜ਼ਾ ਕਰਾਈ, ਸਾਰਾ ਕੁਝ ਕਰਾਇਆ, ਪਰ ਬੀਜੇਪੀ ਦੇ ਸਾਂਸਦਾਂ ਨੇ ਉਹਨਾਂ ਨਾਲ ਸੱਜਣਤਾ ਪਗਾਤੀ ਭੋਗਤੇ
1: ਜਾ। ਮੈਂ ਤੈਨੂੰ ਉਹੀ ਇਮੀਡੀਏਟਲੀ ਬੀਜੇਪੀ ਚ ਰਹਿੰਦੇ ਹੋਏ ਮੈਂ ਇਮੀਡੀਏਟਲੀ ਟਵੀਟ ਕਰਤੀ ਜਦੋਂ ਮੈਨੂੰ ਪਤਾ ਚੱਲਿਆ, ਮੈਂ ਦੱਸੋ ਜੀ ਕਿਹੜੇ ਬੰਦੇ ਸਟੈਂਡ ਲਏਗਾ, ਔਰ ਮੇਰੀ ਟਵੀਟ ਦੇਖਦੇ ਸਨ ਨਿਤਿਨ ਨਵੀਨ ਨੇ ਸਵੇਰੇ ਸਵੇਰੇ ਉਹਨਾਂ ਨੂੰ ਬੁਲਾ ਕੇ ਡਾਂਟਿਆ। ਅੱਜ ਇਹ ਤੁਸੀਂ ਆਮ ਆਦਮੀ ਵਾਲੀ ਪਾਰਟੀ ਦੇਖ ਲਓ, ਉਹ ਵੀ ਉਹਨਾਂ ਦੇ ਵੀ ਲੀਡਰ ਗਏ, ਉਹਨਾਂ ਦੇ ਵੀ MLA ਗਏ ਆ, ਕਿਸੇ ਨੇ ਕ੍ਰਿਟੀਸਾਈਜ਼ ਕੀਤਾ? ਇੱਕ ਲਫ਼ਜ਼ ਵੀ ਕੋਈ ਬੋਲਿਆ? ਕੋਈ ਐਕਸ਼ਨ ਵੀ ਲਿਆ? ਉਹਨਾਂ ਦਾ ਵੀ ਤੁਸੀਂ ਕੈਰੈਕਟਰ ਦੇਖ ਲਓ, ਉਹ ਵਾਲੀ ਗੱਲ। ਹਾਂਜੀ।
0: ਬਿਲਕੁਲ ਔਰ ਉਹਨਾਂ ਨੇ ਫਿਰ ਤੁਹਾਡੇ ਲੀਡਰਾਂ ਦੇ ਘਰਾਂ ਦੇ ਬਾਹਰ
1: ਉਹ ਧਰਨੇ ਦੇਣ ਲੱਗੇ ਆਪਣਾ ਤੁਸੀਂ ਆਪਣੇ ਗਰੀਬਾਂ ਦੇ ਅੰਦਰ ਦੇਖੋ ਨਾ ਜੋ ਉਹਨਾਂ ਨੇ

0: ਦਿੱਤਾ ਜੋ ਜਿਵੇਂ ਇਹਨਾਂ ਨੇ ਉਹ ਵਿਕਟਿਮ ਦੀ ਕੰਪਨਸੇਸ਼ਨ ਨਹੀਂ ਦਿੱਤੀ ਕਿ ਜੀ ਹਮੇ ਕਿਆ ਫਾਇਦਾ ਤੁਹਾਨੂੰ ਪਤਾ ਹੀ ਹੈ ਨਾ 2014 ਪਹਿਲੀ ਨਵੰਬਰ ਨੂੰ ਅਨਾਊਂਸ ਕੀਤਾ ਸੈਂਟਰਲ ਗੌਰਮੈਂਟ ਨੇ ਕਿ 5-5 ਲੱਖ ਰੁਪਏ ਅਸੀਂ ਕੰਪਨਸੇਸ਼ਨ ਹੋਰ ਦੇਵਾਂਗੇ ਉਹ ਸਟੇਟ ਗੌਰਮੈਂਟ ਨੇ ਦੇਣੀ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਜ਼ੋਰ ਲਾ ਲਿਆ ਕਿ ਇਹ ਕੰਪਨਸੇਸ਼ਨ ਦਿਓ ਸੈਂਟਰ ਨੇ ਪੈਸੇ ਦੇਣੇ ਤੁਸੀਂ ਤਾਂ ਡਿਸਬਰਸ ਕਰਨੇ ਆ ਇਹ ਕਹਿੰਦੇ ਹਮੇ ਕਿਆ ਫਾਇਦਾ ਜਾਂ ਪੰਜਾਬ ਇਲੈਕਸ਼ਨ ਆਏਗੇ ਤਬ ਦੇਣਗੇ ਹਾਂ ਔਰ ਜਦੋਂ ਇਹ ਨਹੀਂ ਮੰਨੇ ਨਾ ਹੀ ਦਿੱਤਾ ਤਾਂ ਫਿਰ ਉਹ ਸਤੰਬਰ ਦੇ ਵਿੱਚ ਮੈਂ ਜਾ ਕੇ ਅਸਤੀਫੇ ਦਿੱਤੇ ਆਪਣੇ ਸਾਰੀਆਂ ਅਹੁਦਿਆਂ ਤੋਂ ਅਹੁਦਿਆਂ ਫਿਰ ਇਹਨਾਂ ਜਾ ਕੇ ਕੰਪਨਸੇਸ਼ਨ ਦਿੱਤੀ
1: ਅੱਛਾ ਫੁਲਕਾ ਸਾਹਿਬ ਬੀਜੇਪੀ ਨੂੰ ਮੈਂ ਕਈ ਮੰਚ ਤੋਂ ਸੁਣਿਆ ਉਹ ਕਹਿੰਦੇ ਵੀ ਅਸੀਂ ਪੰਜਾਬ ਨੂੰ ਡਬਲ ਇੰਜਨ ਸਰਕਾਰ ਦੀ ਜ਼ਰੂਰਤ ਹੈ ਪੰਜਾਬ ਦਾ ਭਲਾ ਤਾਂ ਹੋ ਸਕਦਾ ਪੰਜਾਬ ਬਹੁਤ ਪਿੱਛੇ ਚਲਾ ਗਿਆ ਪੰਜਾਬ ਬਹੁਤ ਦੱਬ ਗਿਆ ਠੀਕ ਹੈ ਪੰਜਾਬ ਦਬਿਆ ਹੋਇਆ ਕਾਫੀ ਚੀਜ਼ਾਂ ਦੇ ਨੀਚੇ ਦਬਿਆ ਹੋਇਆ ਇਹਦੇ ਉੱਤੇ ਕਾਫੀ ਤਰ੍ਹਾਂ ਦੇ ਸੰਕਟ ਨੇ ਮੈਂ ਨਿੱਜੀ ਤੌਰ ਤੇ ਇੱਕ ਗੁਜ਼ਾਰਿਸ਼ ਤੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਵਾਕਿਆ ਹੀ ਪੰਜਾਬ ਲਈ ਕੁਝ ਕਰ ਸਕਦੇ ਹਾਂ ਅਸੀਂ ਪੰਜਾਬ ਦੀ ਧਰਤੀ ਲਈ ਕੁਝ ਕਰੀਏ ਕਿਉਂਕਿ ਜਿਸ ਧਰਤੀ ਨੇ ਪੂਰੇ ਮੁਲਕ ਦਾ ਢਿੱਡ ਭਰਿਆ ਅੱਜ ਉਹ ਧਰਤੀ ਉਹੋ ਜਿਹਾ ਸੋਨਾ ਨਹੀਂ ਪੈਦਾ ਕਰ ਰਹੀ ਜਿਹਾ ਜਿਹਦੇ ਲਈ ਉਹ ਜਾਣੀ ਜਾਂਦੀ ਸੀ ਅੱਜ ਉਹ ਕੈਂਸਰ ਪੈਦਾ ਕਰ ਰਹੀ ਹੈ ਇਹ ਜੜ ਮਾਝੇ ਤੱਕ ਚਲੀ ਗਈ ਹੈ ਸਾਡਾ ਗਰਾਊਂਡ ਵਾਟਰ ਬਿਲਕੁਲ ਖਤਮ ਹੁੰਦਾ ਜਾ ਰਿਹਾ ਔਰ ਜੋ ਸਾਨੂੰ ਇਸ ਵੇਲੇ ਰਿਪੋਰਟਸ ਆ ਰਹੀਆਂ ਨੇ ਕਿ 10-15 ਸਾਲ ਬਾਅਦ ਪਤਾ ਨਹੀਂ ਕੀ ਹੋਣਾ ਤਾਂ ਬੀਜੇਪੀ ਜਾਂ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਇਹ ਅਰਜ਼ੋਈ ਕਰੋ ਕਿ ਇਹਦੇ ਲਈ ਕੋਈ ਨਾ ਕੋਈ ਨਵਾਂ ਤਰੀਕਾ ਕੋਈ ਇਰੀਗੇਸ਼ਨ ਦਾ ਕੋਈ ਡਰੋਪ ਇਰੀਗੇਸ਼ਨ ਦਾ ਕੋਈ ਤਿਆਰ ਕੀਤਾ ਜਾਵੇ ਕੋਈ ਸਬਸਿਡੀ ਉਹਨਾਂ ਦੇ ਉੱਤੇ ਦਿੱਤੀ ਜਾਵੇ ਜੇ ਪਾਣੀ ਬਚੇਗਾ ਤਾਂ ਜ਼ਮੀਨ ਬਚੇਗੀ ਅੱਜ ਅਸੀਂ 12-12 ਕਰੋੜ ਦੇ 20-20 ਕਰੋੜ ਦੇ ਕਿੱਲੇ ਦੇਖਦੇ ਹਾਂ ਜੇ ਪਾਣੀ ਨਹੀਂ ਹੋਇਆ ਤੇ ਇਹਨਾਂ ਨੂੰ ਕਿਸੇ ਵੇਰਾ ਮੱਟੀ ਨਹੀਂ ਪੁੱਛਣਗੇ
0: ਮੇਰੇ ਖਿਆਲ ਤੋਂ ਯਾਦ ਹੋਊਗਾ ਮੈਂ ਪਿਛਲੇ 4-5 ਸਾਲਾਂ ਤੋਂ ਇਹ ਪੂਰੀ ਮੁਹਿੰਮ ਕਰ ਰਿਹਾ ਕਿ ਪੰਜਾਬ ਦੀ ਜ਼ਮੀਨ ਬਚਾਓ ਔਰ ਮੈਂ ਇਹ ਵੀ ਕਿਹਾ ਤੁਹਾਡੀ ਜ਼ਮੀਨ ਤੁਹਾਡੀ ਜ਼ਿੰਮੇਵਾਰੀ ਮੇਰੀ ਜ਼ਮੀਨ ਮੇਰੀ ਜ਼ਿੰਮੇਵਾਰੀ ਇਹ ਵੀ ਅਸੀਂ ਮੁਹਿੰਮ ਸ਼ੁਰੂ ਕੀਤੀ ਸੀ ਇਸ ਦੇ ਵਾਸਤੇ ਜਿੰਨੀਆਂ ਰਿਪੋਰਟਾਂ ਸਾਰੀਆਂ ਕਹਿ ਰਹੀਆਂ ਕਿ 2040 ਦੇ ਵਿੱਚ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਣੀ ਹੈ ਇਸ ਸਾਡੀ ਸਿਵਿਲਾਈਜੇਸ਼ਨ ਨੂੰ ਖਤਰਾ ਸਿਵਿਲਾਈਜੇਸ਼ਨ ਨੂੰ
1: ਬਿਲਕੁਲ
0: ਇਹ ਬਲਕਿ ਜੇਕਰ ਇਹ ਪਾਣੀ ਨਾ ਰਿਹਾ ਤਾਂ ਅਸੀਂ ਕਿਵੇਂ ਇੱਥੇ ਰਹਾਂਗੇ ਉਹ ਗੱਲ ਤੇ ਪਿਛਲੇ 4-5 ਸਾਲ ਤੋਂ ਅਸੀਂ ਇੱਥੇ ਕੰਮ ਕਰ ਰਹੇ ਹਾਂ ਪਰ ਉਹ ਦੈਟਸ ਆਲਸੋ ਵਨ ਆਫ ਦਾ ਰੀਜ਼ਨ ਜਿਹੜਾ ਮੇਰਾ ਇਹ ਵਾਪਸ ਪੋਲਿਟਿਕਸ ਚ ਆ ਕੇ ਇਹ ਕਰਨ ਦਾ ਕਿਉਂਕਿ ਇਹ ਸੈਂਟਰ ਸਰਕਾਰ ਦੀ ਸਾਨੂੰ ਮਦਦ ਦੀ ਲੋੜ ਹੈ ਹੀ ਹੈ ਔਰ ਇਹ ਟੌਪ ਪ੍ਰਾਇਓਰਟੀ ਆ ਇਹ ਹਰ ਹਾਲ ਚ ਕਰਾਂਗੇ ਇੱਥੇ ਸੇ ਉਹ ਮੈਂ ਤੁਹਾਨੂੰ ਫਿਰ ਕੇ ਦੱਸੂਗਾ ਪੂਰੀ ਪੂਰੀ ਸਕੀਮ ਤੁਸੀਂ ਕਿਹਾ ਜਾ ਕੇ ਵੀ ਆਓ ਡਾਕਟਰ ਅਵਤਾਰ ਸਿੰਘ ਹੋਰਾਂ ਦੇ
1: ਜੀ
0: ਫਗਵਾੜੇ ਵਾਲੇ
1: ਫਗਵਾੜੇ
0: ਉਹਨਾਂ ਦੇ ਫਾਰਮ ਤੇ ਵੀ ਜਾ ਕੇ ਆਉਣਾ ਮਤਲਬ ਕਿ ਉਹ ਤਰੀਕਾ ਐਸਾ ਜਿਹਦੇ ਚ 80% ਪਾਣੀ ਬਚਦਾ ਨਾਲੇ ਆਮਦਨ ਜਿਹੜੀ ਅਸੀਂ ਅੱਜ ਹੁਣ ਕੱਢਦੇ ਹਾਂ ਉਹ ਤੋਂ ਜ਼ਿਆਦਾ ਆਮਦਨ ਆਉਂਦੀ ਆ
1: ਜੀ
0: ਫਿਰ ਵੀ ਅਸੀਂ ਉਹ ਤਰੀਕਾ ਫਾਲੋ ਨਹੀਂ ਕਰ ਰਹੇ
1: ਸ਼ੁਕਰੀਆ ਫੁਲਕਾ ਸਾਹਿਬ ਤੁਸੀਂ ਸਵਾਲਾਂ ਦੇ ਜਵਾਬ ਦਿੱਤੇ ਸਮਾਂ ਕੱਢਿਆ ਤੁਹਾਡੀ ਮਿਹਰਬਾਨੀ
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ
1: ਉਮੀਦ ਕਰਦੇ ਹਾਂ ਕਿ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੋਣਗੇ ਉਹਨਾਂ ਨੂੰ ਲਬਾ ਤੇ ਲਿਆਉਣ ਦੇ ਲਈ ਅਸੀਂ ਕਾਮਯਾਬ ਹੋਏ ਹੋਵਾਂਗੇ ਜੇਕਰ ਕੋਈ ਰਹਿ ਗਏ ਕੋਈ ਫਿਰ ਵੀ ਕੋਈ ਸਵਾਲ ਹੈ ਜਾਂ ਕੋਈ ਗਿਲਾ ਉਹਨੂੰ ਫੇਰ ਕਦੇ ਕਿਸੇ ਹੋਰ ਮੌਕੇ ਦੇ ਉੱਤੇ ਜ਼ਰੂਰ ਸਾਂਝਾ ਕਰਾਂਗੇ ਅੱਜ ਦੇ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060

0: 0620 ਜਾਂ ਆਓ ਯੂਨਿਟ 530669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
8: ਮਾਨਸੰਗ ਸਭ ਤੀਨ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਭ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
0: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ ਸਤੰਬਰ ਮਹੀਨੇ ਦੀ 4 ਤਰੀਕ ਸੰਨ 2026 ਸ਼ਾਮ ਦੇ 4:09 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ।

8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਾਂਗੇ ਤੇ 9 ਵਜੇ ਵੀ ਇੱਕ ਹੋਰ ਗੱਲਬਾਤ ਆਪ ਜੀ ਲਈ ਪੇਸ਼ ਕੀਤੀ ਜਾਵੇਗੀ ਕਿਉਂਕਿ ਜਤਿੰਦਰ ਪੰਨੂ ਜੀ ਅੱਜ ਆਪਣਾ ਪ੍ਰੋਗਰਾਮ ਨਹੀਂ ਪੇਸ਼ ਕਰਨਗੇ ਉਹਨਾਂ ਨੇ 2 ਦਿਨ ਦੀ ਛੁੱਟੀ ਲਈ ਹੈ ਜੀ ਸੋ ਵੀਕਐਂਡ ਤੋਂ ਬਾਅਦ ਦੁਬਾਰਾ ਉਹ ਹਾਜ਼ਰ ਹੋ ਜਾਣਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਮੌਸਮ ਦੀ ਗੱਲ ਕਰ ਲੈਂਦੇ ਹਾਂ ਮੌਸਮ ਵਿੱਚ ਬਦਲਾਅ ਤੇ ਬਦਲਵਾਈ ਸ਼ਹਿਰ ਦੇ ਵਿੱਚ ਕਈ ਜਗ੍ਹਾ ਬਾਰਿਸ਼ ਵਾਲਾ ਮਾਹੌਲ ਵੀ ਹੈ ਹਲਕੀ ਫੁਲਕੀ ਬਾਰਿਸ਼ ਹੋਈ ਵੀ ਹੈ ਕਈ ਜਗ੍ਹਾ ਤੇ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ ਤੇ 8 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਸਿੰਗਲ ਡਿਜਿਟ ਦੇ ਵਿੱਚ ਰਾਤ ਦਾ ਟੈਂਪਰੇਚਰ ਕੱਲ੍ਹ ਨੂੰ 15 ਤੇ 9 ਉਸ ਤੋਂ ਅਗਲੇ ਦਿਨ 16 ਤੇ 10 ਵੀਕਐਂਡ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸੋਮਵਾਰ ਨੂੰ ਵੀ ਬਾਰਿਸ਼ ਦੀ ਸੰਭਾਵਨਾ ਹੈ ਤੇ ਕਾਫੀ ਹੋ ਸਕਦੀ ਹੈ ਇਹ ਮੌਸਮ ਦੇ ਹਵਾਲੇ ਨਾਲ ਖਬਰ ਮੰਗਲਵਾਰ ਤੋਂ ਫਿਰ ਨਾਰਮਲ ਵਰ ਨੂੰ ਪਰਤੇਗਾ 20 ਡਿਗਰੀ ਦਿਨ ਦਾ ਟੈਂਪਰੇਚਰ ਤੇ ਰਾਤ ਦਾ 8 ਜਾਂ 9 ਡਿਗਰੀ ਸੈਲਸੀਅਸ ਹੋਵੇਗਾ ਇਹ ਸਾਡੇ ਅੱਜ ਦੇ ਇਸ ਮੌਸਮ ਦਾ ਜਿਹੜਾ ਵੇਰਵਾ ਸਾਂਝਾ ਕੀਤਾ ਮੌਸਮ ਦੇ ਹਵਾਲੇ ਨਾਲ ਕਿ ਟੋਰਾਂਟੋ ਅਤੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਵੱਡਾ ਤੂਫਾਨ ਆਇਆ ਉਸ ਤੋਂ ਬਾਅਦ ਸਾਫ਼ ਸਫਾਈ ਦਾ ਕੰਮ ਜਾਰੀ ਹੈ ਸਟੋਰਮ ਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਹੁਣ ਤੋਂ ਕੁਝ ਘੰਟੇ ਪਹਿਲਾਂ ਤੱਕ ਵੀ ਹਜ਼ਾਰਾਂ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਸਨ ਤੇ ਸਵੇਰ ਸਟੋਰਮ ਦੇ ਨਾਲ ਵਾਈਲਡ ਲਾਈਫ ਸੈਂਟਰ ਨੇ ਵੀ ਟੋਰਾਂਟੋ ਦੇ ਆਸ ਪਾਸ ਜਾਣਕਾਰੀ ਦਿੱਤੀ ਹੈ ਕਿ ਭਾਰੀ ਨੁਕਸਾਨ ਹੋਇਆ ਤੇ ਕਈ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਅਨਸੇਫ ਕਰਾਰ ਦਿੱਤਾ ਗਿਆ ਕਿਉਂਕਿ ਛੱਤਾਂ ਵਗੈਰਾ ਨੂੰ ਨੁਕਸਾਨ ਪਹੁੰਚਿਆ ਤੇ ਇਸ ਦਾ ਅਸਰ ਦੂਰ ਦੂਰ ਤੱਕ ਜਿਹੜਾ ਹੈ ਉਹ ਦੇਖਿਆ ਗਿਆ ਤੇ ਇਸ ਨੂੰ ਕੰਪੈਰੀਜ਼ਨ ਕੀਤਾ ਜਾ ਰਿਹਾ ਕਿ ਜਿਵੇਂ ਤੂਫਾਨ ਦੇ ਦੌਰਾਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੋਈ ਡਿਜ਼ਾਸਟਰ ਮੂਵੀ ਚੱਲ ਰਹੀ ਹੋਵੇ ਤੇ 100 ਈਅਰ ਸਟੋਰਮ ਜਿਹੜਾ ਇਸ ਨੂੰ ਕਿਹਾ ਗਿਆ ਖੈਰ ਕੁਦਰਤ ਦੇ ਇਸ ਕਹਿਰ ਤੋਂ ਬਾਅਦ ਇਨਸਾਨ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਤੇ ਇਸ ਪਾਸੇ ਵੱਲੋਂ ਲੱਗੇ ਹੋਏ ਨੇ ਕਿ ਕਿਵੇਂ ਜ਼ਿੰਦਗੀ ਜਿਹੜੀ ਹੈ ਨੋਰਮਲ ਵੱਲ ਨੂੰ ਪਰਤੇ ਇਹ ਮੌਸਮ ਦੇ ਹਵਾਲੇ ਨਾਲ ਖਬਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਅਸੀਂ ਵਿਸਥਾਰ ਨਾਲ ਚਰਚਾ ਕਰਨੀ ਹੈ ਉਹ ਜਰਾ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਨੌਕਰੀਆਂ ਨੂੰ ਝਟਕਾ ਲੱਗਾ ਹੈ ਅਗਸਤ ਮਹੀਨੇ ਦੀ ਰਿਪੋਰਟ ਆਈ ਹੈ 42,000 ਨੌਕਰੀਆਂ ਘਟ ਗਈਆਂ ਗੁੱਲ ਹੋ ਗਈਆਂ ਲੋਸਟ ਕੀਤੀਆਂ ਨੇ ਕੈਨੇਡਾ ਦੀ ਇਕੋਨਮੀ ਨੇ ਲੂਜ਼ ਕੀਤੀਆਂ ਨੇ ਅਗਲੀ ਖਬਰ ਇਹ ਆਪ ਜੀ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਮਾਰਕ ਕਾਰਨੀ ਬਾਰੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਕਿ ਬੜੇ ਸਖ਼ਤ ਪ੍ਰਸ਼ਾਸਕ ਨੇ ਆਪਣੀਆਂ ਮੀਟਿੰਗਸ ਨੂੰ ਲੈ ਕੇ ਮਿਨਿਸਟਰਾਂ ਦੇ ਅਤੇ ਹੋਰਨਾਂ ਲੋਕਾਂ ਦੇ ਕੰਮਕਾਜ ਨੂੰ ਲੈ ਕੇ ਬਹੁਤ ਸਟ੍ਰਿਕਟ ਮੰਨੇ ਜਾਂਦੇ ਨੇ ਕੈਬਨਿਟ ਦੀ ਇੱਕ ਰਿਟਰੀਟ ਤੋਂ ਪਹਿਲਾਂ ਕਹਿੰਦੇ ਕਹਿ ਦਿੱਤਾ ਗਿਆ ਮਿਨਿਸਟਰਾਂ ਨੂੰ ਕਿ ਆਪਣੇ ਹਿਸਾਬ ਕਿਤਾਬ ਵਾਲੀ ਕਾਪੀ ਜਿਹੜਾ ਲੈ ਕੇ ਆਇਓ ਅਤੇ ਸਾਨੂੰ ਦੱਸਣਾ ਤੁਸੀਂ ਕਿ ਜੋ ਮੈਂਡੇਟ ਲੈਟਰ ਦੇ ਵਿੱਚ ਤੁਹਾਨੂੰ ਕਿਹਾ ਗਿਆ ਸੀ ਉਸ ਵਿੱਚੋਂ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਨੇ ਇਹ ਰਿਪੋਰਟ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਫੈਡਰਲ ਜਿਹੜੀ ਹੈ ਜੀ ਉਹਨਾਂ ਵੱਲੋਂ ਕੰਪੇਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਲਬਰਟਾ ਦੇ ਰੈਫਰੈਂਡਮ ਤੋਂ ਪਹਿਲਾਂ ਕਿ ਕੰਜ਼ਰਵੇਟਿਵਸ ਫੋਰ ਕੈਨੇਡਾ ਭਾਵ ਕੈਨੇਡਾ ਨੂੰ ਇੱਕ ਰੱਖਣ ਦੇ ਪੱਖ ਵਿੱਚ ਨੇ ਇਹ ਕੰਜ਼ਰਵੇਟਿਵ ਅਗਲੀ ਖਬਰ ਇੱਕ ਰਿਪੋਰਟ ਤੇ ਆਧਾਰਿਤ ਕਿ ਕੈਨੇਡਾ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਤੇ ਸਮਾਰਟ ਤਰੀਕੇ ਨਾਲ ਕੰਮ ਕਰਨਾ ਪਵੇਗਾ ਤੇ ਆਰਥਿਕਤਾ ਵਿੱਚ ਜੇ ਅੱਗੇ ਵਧਣਾ ਹੈ ਤੇ ਆਰਥਿਕਤਾ ਨੂੰ ਅੱਗੇ ਵਧਾਉਣਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5 ਸਾਬਕਾ ਕੰਜ਼ਰਵੇਟਿਵ MLA ਜੋ ਪਾਰਟੀ ਨੂੰ ਛੱਡ ਗਏ ਸੀ ਉਹਨਾਂ ਨੇ ਇੱਕ ਨਵੀਂ ਹੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਕੈਨੇਡਾ ਦੀ ਇੱਕ ਬੈਂਕਿੰਗ ਕੰਪਨੀ
ਉਸ ਦੇ ਦੋਸ਼ ਲੱਗੇ ਨੇ ਕਿ ਮਨੀ ਲਾਂਡਰਿੰਗ ਨੈਟਵਰਕ ਦੇ ਨਾਲ ਉਹ ਜੁੜੇ ਹੋਏ ਨੇ। ਪਾਬੰਦੀ ਸ਼ੁਦਾ ਇੱਕ ਮਨੀ ਲਾਂਡਰਿੰਗ ਨੈਟਵਰਕ ਹੈ, ਉਹਦੇ ਨਾਲ ਉਹਨਾਂ ਦੇ ਸੰਬੰਧ ਸਾਹਮਣੇ ਆਏ ਨੇ। ਸਕਾਰਬਰੋ ਏਰੀਆ ਜੋ ਓਨਟੇਰੀਓ ਦਾ ਹੈ, ਉਸ ਦੇ ਇਲਾਕੇ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਦੇ ਬਾਹਰ ਗੱਡੀਆਂ ਨੂੰ ਅੱਗ ਲਾਉਣ ਦੇ ਕੇਸ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਕਿੰਗਸਟਨ ਓਨਟੇਰੀਓ ਦੇ ਵਿੱਚ 3 ਸਾਲ ਪਹਿਲਾਂ ਇੱਕ ਬਿਲਡਿੰਗ ਵਿੱਚ ਅੱਗ ਲੱਗੀ ਸੀ, ਪ੍ਰਾਪਰਟੀ ਦੇ ਵਿੱਚ, ਜਿੱਥੇ 2 ਲੋਕਾਂ ਦੀ ਮੌਤ ਹੋਈ ਸੀ। ਉਸ ਕੇਸ ਦੇ ਵਿੱਚ ਬਿਲਡਿੰਗ ਦੇ ਮਾਲਕ ਨੂੰ ਕੋਟ ਦੀ ਕੁਤਾਹੀ ਕਰਨ ਬਦਲੇ $30,000 ਦਾ ਜੁਰਮਾਨਾ ਸੁਣਾਇਆ ਗਿਆ। ਇਹ ਬਿਲਡਿੰਗ ਦੇ ਮਾਲਕ ਪੰਜਾਬੀ ਮੂਲ ਦੇ ਬਜ਼ੁਰਗ ਸਰਦਾਰ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਅਦਾਲਤ ਦੇ ਜੱਜ ਨੇ ਇੱਕ ਲੜਕੀ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਤਕਰੀਬਨ ਅੱਧ ਦੇ ਦਿੱਤਾ ਹੈ, ਜੋ ਉਹਨਾਂ ਦੇ ਫਾਦਰ ਦੀ 1.8 ਮਿਲੀਅਨ ਦੀ ਅਸਟੇਟ ਹੈ ਜੀ। ਸਾਡੇ ਕੋਲ ਇਹ ਖਬਰਾਂ ਨੇ, ਸਮਾਂ ਹੋਇਆ ਤੇ ਕੁਝ ਹੋਰ ਖਬਰਾਂ ਵੀ ਹੈਗੀਆਂ ਨੇ, ਸਾਂਝੀਆਂ ਕਰਾਂਗੇ।

ਇਹ ਸਾਰੀਆਂ ਖਬਰਾਂ ਵਿਸਥਾਰ ਨਾਲ ਇਹਨਾਂ ਤੇ ਚਰਚਾ ਕਰਾਂਗੇ ਤੇ ਮਾਰਕੀਟ ਦੇ ਹਾਲਾਤਾਂ ਤੇ ਵੀ ਨਜ਼ਰ ਮਾਰਾਂਗੇ। ਜਿਹੜਾ ਸਪੌਂਸਰਾਂ ਦੀ ਗੱਲ ਕਰ ਲਈਏ, ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਂਦਾ ਹੈ। ਫੋਨ 825-760-0983 8257600983 OSS ਸਮਾਇਲ ਮੈਡੀਕਲ। ਇਸ ਮੈਡੀਕਲ ਕਲੀਨਿਕ ਦੇ ਵਿੱਚ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਸਨਰਿਜ ਏਰੀਆ ਦੇ ਵਿੱਚ ਹੈ, ਕੈਲਗਰੀ ਦੇ ਨਾਰਥ ਈਸਟ ਵਿੱਚ। ਫੋਨ ਨੰਬਰ ਹੈ 587-617-4496 5876174696। ਮਰਸੀਰੀਜ਼ ਬੈਂਸ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ, ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਰੀਜ਼ ਬੈਂਸ ਦੇ ਵੱਡਾ ਸ਼ੋਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ 403-903-6757 4039-03-6757 ਮਰਸੀਰੀਜ਼ ਬੈਂਸ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਹਾਨੂੰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ 403-404-3500 ਹੈ ਤੇ ਤੁਸੀਂ ਹੋਰ ਜਾਣਕਾਰੀ ਲਈ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀ ਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣੀਆਂ ਖਾਣ ਲਈ। ਤੁਸੀਂ ਪਹੁੰਚੋ ਜਾਂ ਫੋਨ ਤੇ ਆਰਡਰ ਕਰ ਲਓ 403-936-7777। ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ, ਟੌਪ ਕੁਆਲਿਟੀ ਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-4060 4039-470-060 ਪਿਕਸਲ ਫੋਟੋ ਸਟੂਡੀਓ। ਜ਼ਰਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਜੀ। WTI ਕਰੂਡ ਆਇਲ ਹੈ ਜੀ ਇਸ ਵਕਤ $91-92 ਪਰ ਬੈਰਲ ਤੇ ਟ੍ਰੇਡ ਹੋ ਰਿਹਾ।

$91.92 per US dollars per barrel. The Brent crude has been $95.96 per barrel. Tail the Kimta, fair Uchai Valnune, Equari Nivan Valnu Janto Bad, July, Mine de Vichasi. Fair up down, Esetranda, Ekahani Jedi Jedosi, July de Adkton Lake, a note Karan. Esetrandi Banihoyete, Ajevio Barkare. Canadian dollar ਥੋੜਾ ਮਜ਼ਬੂਤੀ ਦੇ ਵਿੱਚ ਹੈ ਤੇ ਜਦ ਕਿ ਅਮਰੀਕਨ ਥੋੜਾ ਕਮਜ਼ੋਰੀ ਦੇ ਵਿੱਚ ਹੈ ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ $1.38 ਕੈਨੇਡੀਅਨ ਤੇ ਇੱਕ ਕੈਨੇਡੀਅਨ ਦੇ ਮਿਲਣਗੇ ਤੁਹਾਨੂੰ 72 ਸੈਂਟ ਅਮਰੀਕਾ ਦੇ ਇੱਕ ਅਮਰੀਕਨ ਡਾਲਰ ਦੇ 94 ਰੁਪਏ 43 ਪੈਸੇ ₹94.43 ਇੱਕ ਕੈਨੇਡੀਅਨ ਦੇ ₹68.28 68 ਰੁਪਏ 28 ਪੈਸੇ ਇਹਨਾਂ ਨਾਲ ਹੀ ਰਲਦੀ ਮਿਲਦੀ ਖਬਰ ਜੋ ਦੁਨੀਆ ਭਰ ਦੇ ਵਿੱਚ ਹਿੱਟ ਕੀਤੀ ਹੈ ਤੇ ਦੁਨੀਆ ਭਰ ਦੇ ਮੀਡੀਆ ਨੇ ਇਸ ਦੀ ਖਬਰ ਦਿੱਤੀ ਹੈ ਜਦੋਂ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਦਾਅਵਾ ਕਰਦੇ ਰਹੇ ਨੇ ਕਿ ਉਹਨਾਂ ਦੇ ਮੁਲਕ ਦੇ ਲੋਕਾਂ ਨੂੰ ਸਸਤਾ ਤੇਲ ਗੈਸ ਜੋ ਵੀ ਡੀਜ਼ਲ ਤੇ ਹੋਰ ਸਭ ਕੁਝ ਮਿਲੇਗਾ ਜਦ ਕਿ ਸੱਚਾਈ ਕੁਝ ਹੋਰ ਹੈ ਤੇ ਉਹਨਾਂ ਦੇ ਭਾਵੇਂ ਆਗੂ ਜੋ ਮਰਜ਼ੀ ਕਹਿੰਦੇ ਰਹੇ ਹੁਣ ਭਾਵੇਂ ਇਹ ਵੀ ਕਹਿੰਦੇ ਰਹੇ ਹੁਣ ਕਿ ਸਟ੍ਰੇਟ ਆਫ ਫਾਰਮੂਜ਼ ਤੇ ਜੋ ਇਸ ਵੇਲੇ ਰੌਲਾ ਰੱਪਾ ਹੈ ਇਹ ਸਾਰਾ ਖਤਮ ਹੋ ਰਿਹਾ ਇਰਾਨ ਮੁਲਕ ਵਜੋਂ ਫੇਲ ਹੋ ਚੁੱਕਾ ਹੈ ਤੇ ਨਾਲ ਇਹ ਗੱਲ ਵਾਰ ਵਾਰ ਕਹੀ ਜਾ ਰਹੀ ਹੈ ਕਿ 2-4 ਸਾਲਾਂ ਦੇ ਵਿੱਚ ਸਟੇਟ ਆਫ ਫਾਰਮੂਜ਼ ਅਬਸਲੀਟ ਹੋ ਜਾਵੇਗਾ ਭਾਵ ਕਿ ਉਸਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਉਸ ਸਮੁੰਦਰੀ ਰਸਤੇ ਦਾ ਕਿਉਂਕਿ ਹੋਰ ਰਸਤੇ ਜਿਹੜੇ ਨੇ ਆਸੇ ਪਾਸੇ ਦੀ ਲੱਭ ਲੈ ਜਾਣਗੇ ਖੈਰ ਉਹ ਗੱਲਾਂ ਤਾਂ ਬੜੀਆਂ ਦੂਰ ਦੀਆਂ ਨੇ ਜੋ ਮੌਜੂਦਾ ਸਥਿਤੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਤੇਲ ਦੀਆਂ ਜਿਹੜੀਆਂ ਜਿਹੜੀ ਮਿਣਤੀ ਹੈ ਮੈਜਰਮੈਂਟ ਹੈ ਜੀ ਉਹ ਗੈਲਨ ਦੇ ਨਾਲ ਹੁੰਦੀ ਹੈ ਤੇ ਡੀਜ਼ਲ ਕੀਮਤ ਜਿਹੜੀ ਹੈ ਜੀ ਇੱਕ ਨਵਾਂ ਰਿਕਾਰਡ ਹੈ ਉਹ ਕਹਿੰਦੇ ਕਿ ਆਲ ਟਾਈਮ ਰਿਕਾਰਡ ਹਾਈ ਤੇ USA ਦੇ ਵਿੱਚ ਡੀਜ਼ਲ ਪ੍ਰਾਈਸ ਪਹੁੰਚੀ ਹੋਈ ਹੈ $5.85 ਇਹ ਗੈਲਨ ਪਹਿਲੀ ਵਾਰੀ ਹੈ ਕਿ 6 ਮਹੀਨੇ ਜਦੋਂ ਇਰਾਨ ਦੇ ਨਾਲ ਹੋਇਆ ਤੇ ਉਦੋਂ ਤੋਂ ਬਾਅਦ ਇੰਨਾ ਹੋਇਆ ਡੀਜ਼ਲ ਜਿਹੜਾ ਹੈ ਫਰੇਟ ਤੇ ਡਿਲੀਵਰੀ ਚੀਜ਼ਾਂ ਲਈ ਵਰਤਿਆ ਜਾਂਦਾ ਹੈ ਤੇ ਡੀਜ਼ਲ ਦੀਆਂ ਕੀਮਤਾਂ ਦਾ ਸਿੱਧਾ ਸਿੱਧਾ ਉੱਚੀਆਂ ਦਾ ਮਤਲਬ ਇਹ ਨਿਕਲਦਾ ਹੈ ਕਿ ਟਰਾਂਸਪੋਰਟੇਸ਼ਨ ਕੋਸਟ ਵਧੇਗੀ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਗਰੋਸਰੀ ਵਗੈਰਾ ਦੂਸਰੀਆਂ ਤੀਸਰੀਆਂ ਜਿੰਨੀਆਂ ਹੈਗੀਆਂ ਨੇ ਇਹਨਾਂ ਦੀ ਢੋਆ ਢੁਆਈ ਦਾ ਖਰਚਾ ਵਧੇਗਾ ਤੇ ਅਲਟੀਮੇਟਲੀ ਇਹਨਾਂ ਚੀਜ਼ਾਂ ਦੀ ਕੀਮਤ ਵਧੇਗੀ ਤੇ ਇਹਦੇ ਨਾਲ ਰਿਪਬਲਿਕਨ ਪਾਰਟੀ ਦੇ ਪੋਲੀਟੀਕਲ ਚੈਲੰਜ ਜਿਹੜੇ ਹੈਗੇ ਨੇ ਨਵੰਬਰ ਦੀ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿੰਨੇ ਪਹਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਸ ਦੇ ਵਿੱਚ ਇਹ ਹੋਰ ਜੁੜ ਸਕਦਾ ਤੇ ਟਰੰਪ ਇਕਨੋਮੀ ਨੂੰ ਕਿਵੇਂ ਹੈਂਡਲ ਕਰ ਰਹੇ ਨੇ ਇਸ ਵਿੱਚ ਜੋ ਸਰਵੇਖਣ ਕੀਤਾ ਗਿਆ ਕਿ 2/3 ਜਿਹੜੇ ਅਮਰੀਕਾ ਦੇ ਐਡਲਟ ਨੇ ਬਾਲਗ ਨੇ ਉਹ ਸਮਝਦੇ ਨੇ ਕਿ ਟਰੰਪ ਇਸ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜ਼ਿਆਦਾ ਐਕਸਪੈਂਸਿਵ ਫਿਊਲ ਜਿਹੜਾ ਹੈ ਬਿਜ਼ਨਸਿਸ ਲਈ ਮਹਿੰਗਾ ਪੈ ਰਿਹਾ ਤੇ ਇਹਦੇ ਨਾਲ ਕੰਜ਼ਿਊਮਰ ਤੱਕ ਕੋਸਟ ਜਿਹੜੀ ਹੈ ਪਹੁੰਚੇਗੀ ਤੇ ਤਾਜ਼ਾ ਇਹ ਇੱਕਦਮ ਜੰਪ ਕਿਉਂ ਆਇਆ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਗੈਸੋਲੀਨ ਦੀ ਉਸ ਤੋਂ ਪਹਿਲਾਂ ਕਰ ਲੈਂਦੇ ਹਾਂ ਕਿ ਗੈਸੋਲੀਨ ਵੀ ਉੱਚੀ ਹੈ ਪਰ ਜਿੰਨੀ ਡੀਜ਼ਲ ਦੀ ਕੀਮਤ ਵਧੀ ਹੈ ਉਨੀ ਨਹੀਂ ਵਧੀ ਇਹ ਪੈਟਰੋਲ ਦੀ ਜ਼ਿਆਦਾ ਵਧੀ ਹੈ ਐਵਰੇਜ ਪ੍ਰਾਈਸ ਜਿਹੜੀ ਹੈ $4.15 ਇੱਕ ਗੈਲਨ ਰਹੀ ਹੈ $3.20 ਜਦਕਿ ਪਿਛਲੇ ਸਾਲ ਸੀ ਤੇ ਇਹ ਡੀਜ਼ਲ ਨਾਲੋਂ ਘੱਟ ਹੈ ਕੈਨੇਡਾ ਦੇ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਵਧੀਆਂ ਨੇ ਤੇ USA ਤੇ ਇਜ਼ਰਾਈਲ ਨੇ ਜਦੋਂ ਤੋਂ ਇਰਾਨ ਦੇ ਉੱਪਰ ਹਮਲਾ ਕੀਤਾ ਫਰਵਰੀ ਦੇ ਅਖੀਰਲੇ ਦਿਨ ਨੈਸ਼ਨਲ ਐਵਰੇਜ ਜਿਹੜੀ ਗੈਲਨ ਦੀ ਡੀਜ਼ਲ ਦੀ ਪ੍ਰਾਈਸ ਸੀ ਉਹ $3.76 ਸੀ ਅਮਰੀਕਾ ਦੇ ਵਿੱਚ ਪਰ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਹੋਈਆਂ ਮਿਡਲ ਈਸਟ ਦੇ ਇਸ ਰੌਲੇ ਤੋਂ ਬਾਅਦ ਤੇ ਇੱਥੇ ਸਿੱਧਾ ਡੀਜ਼ਲ ਤੇ ਇਸਦਾ ਅਸਰ ਪਿਆ ਹੈ ਜੀ ਸੋ ਇਹ ਅਮਰੀਕਾ ਦੇ ਹਵਾਲੇ ਨਾਲ ਖਬਰ ਹੈ ਭਾਵੇਂ ਕਿ ਡੋਨਲਡ ਟਰੰਪ ਹੋਰਾਂ ਨੇ ਵਾਰ ਵਾਰ ਦਾਅਵਾ ਕੀਤਾ ਹੈ ਕਿ ਅਮਰੀਕਨਾਂ ਨੂੰ ਚੀਜ਼ਾਂ ਸਸਤੀਆਂ ਮਿਲਣਗੀਆਂ ਅਲਟੀਮੇਟਲੀ ਇੰਨੇ ਪੈਸੇ ਆ ਗਏ ਨੇ ਇੰਨੀ ਇਨਵੈਸਟਮੈਂਟ ਆ ਗਈ ਹੈ ਫਲਾਨਾ ਆ ਗਿਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਟੇਜ ਦੇ ਉੱਪਰ ਖੜੇ ਹੋ ਕੇ ਨਰਿੰਦਰ ਮੋਦੀ ਦਾਅਵਾ ਕਰਦੇ ਰਹੇ ਨੇ ਕਿ ਪੈਟਰੋਲ ਕੇ ਦਾਮ ਕਮ ਹੋਏ ਕਿ ਨਹੀਂ ਹੋਏ ਡੀਜ਼ਲ ਕੇ ਦਾਮ ਕਮ ਹੋਏ ਕਿ ਨਹੀਂ ਹੋਏ ਸੋ ਕੁਛ ਉਸੇ ਤਰ੍ਹਾਂ ਦੀ ਕਹਾਣੀ ਇੱਧਰ ਵੀ ਬਣਦੀ ਨਜ਼ਰ ਆ ਰਹੀ ਹੈ ਅਸਲੀਅਤ ਕੁਛ ਹੋਰ ਹੈ ਇੱਧਰ ਕੈਨੇਡਾ ਦੀ ਇਕਨੋਮੀ ਵੀ ਅਪ ਡਾਊਨ ਹੈ ਅਪ ਡਾਊਨ ਹੈ ਕਦੇ ਕੋਈ ਚੰਗੀ ਖਬਰ ਆ ਜਾਂਦੀ ਹੈ ਕਦੇ ਕੋਈ ਮਾੜੀ ਆ ਜਾਂਦੀ ਹੈ ਕੈਨੇਡਾ ਦੀ ਲੇਬਰ ਮਾਰਕੀਟ ਜਿਹੜੀ ਅਗਸਤ ਦੇ ਵਿੱਚ ਕਾਫੀ ਸੁਸਤ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਅੱਜ ਆਏ ਨੇ ਸਵੇਰੇ ਤੇ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ 42,000

42,000 ਨੌਕਰੀਆਂ ਜਿਹੜੀਆਂ ਖੁੱਸ ਗਈਆਂ। ਇਹ ਡਿਕਲਾਈਨ ਜੋ ਘਾਟਾ ਪਿਆ ਨੌਕਰੀਆਂ ਦਾ, ਇਸ ਨਾਲ ਬਹੁਤ ਸਾਰੇ ਅਰਥ ਸ਼ਾਸਤਰੀ ਹੈਰਾਨ ਹੋਏ ਨੇ। ਉਹਨਾਂ ਨੇ ਇਹ ਮੰਨਿਆ ਸੀ ਕਿ ਚੌਥਾ ਮਹੀਨਾ ਲਗਾਤਾਰ ਆਵੇਗਾ ਇਹੋ, ਜਦਕਿ ਇਸ ਤੋਂ ਪਹਿਲਾਂ ਅਪ੍ਰੈਲ ਮਈ ਜੂਨ ਜੁਲਾਈ ਦੇ ਮਈ ਜੂਨ ਜੁਲਾਈ ਦੇ ਵਿੱਚ ਤਿੰਨ ਮਹੀਨੇ ਜਿਹੜੇ ਸੀ ਇਸ ਤਰ੍ਹਾਂ ਦੇ ਆਏ ਕਿ ਜੋਬਸ ਪਲੱਸ ਵਿੱਚ ਗਈਆਂ ਸੀ, ਜਦਕਿ ਇਹ ਚੌਥਾ ਮਹੀਨਾ ਵੀ ਉਸੇ ਤਰੀਕੇ ਉਡੀਕਣ ਦੇ ਮੂਡ ਦੇ ਵਿੱਚ ਬੈਠੇ ਹੋਏ ਕੈਨੇਡੀਅਨਾਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਹ ਪਤਾ ਲੱਗਾ ਕਿ 1 ਅਗਸਤ ਵਿੱਚ 42,000 ਜੋਬਸ ਜਿਹੜੀਆਂ ਨੇ ਉਹ ਲੂਜ਼ ਕੀਤੀਆਂ ਨੇ ਇਕਾਨਮੀ ਨੇ। ਅਨਇੰਪਲਾਇਮੈਂਟ ਰੇਟ 6.4% 'ਤੇ ਸਟੱਡੀ ਹੈ, ਉਹ ਉੱਥੇ ਕੀ ਰਹੀ ਹੈ। ਲੇਬਰ ਫੋਰਸ ਸਰਵੇ ਜਿਹੜਾ ਅੱਜ ਇਹ ਜਿਹੜਾ ਰਿਲੀਜ਼ ਕੀਤਾ ਗਿਆ, ਇਸ ਵਿੱਚ ਪਬਲਿਕ ਸੈਕਟਰ ਦੇ ਕਾਮਿਆਂ ਦੀ ਗਿਣਤੀ 20,000 ਘਟੀ ਹੈ, ਅਤੇ ਲਗਾਤਾਰ ਤੀਸਰਾ ਮਹੀਨਾ ਹੈ ਕਿ ਪਬਲਿਕ ਸੈਕਟਰ ਦੇ ਕਾਮਿਆਂ ਦੀ ਗਿਣਤੀ ਘਟੀ ਹੈ, ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਜੋਬਸ ਨੇ ਉਹ ਸਟੇਬਲ ਹੀ ਰਹੀਆਂ ਨੇ। ਮੈਨੂਫੈਕਚਰਿੰਗ ਇੰਡਸਟਰੀ ਜਿਹੜੀ ਹੈ, ਜਿਸ 'ਤੇ ਕਿ ਸਭ ਤੋਂ ਵੱਧ ਸਗੋਂ ਪ੍ਰੈਸ਼ਰ ਮੰਨਿਆ ਜਾ ਰਿਹਾ, ਉਹਦੇ ਬਾਰੇ ਇਹ ਖਬਰ ਹੈ ਕਿ ਉੱਥੇ ਬ੍ਰਾਈਟ ਸਪੋਟ ਉਸਨੂੰ ਗਿਣਿਆ ਜਾ ਰਿਹਾ, ਅਤੇ 22,000 ਨੌਕਰੀਆਂ ਪੈਦਾ ਕੀਤੀਆਂ ਨੇ, ਜਿਸ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ, ਨੈਚੁਰਲ ਰਿਸੋਰਸ ਅਤੇ ਯੂਟੀਲਿਟੀਜ਼ ਜਿਹੜੇ ਨੇ, ਇਹਨਾਂ ਦੇ ਵਿੱਚ ਜਿਹੜੀਆਂ ਜੋਬਸ ਨੇ ਉਹ ਘਟੀਆਂ ਨੇ। ਮੈਨੂਫੈਕਚਰ ਇੱਕੋ ਇੱਕ ਜਿਹੜਾ ਸੈਕਟਰ ਮੰਨਿਆ ਗਿਆ ਜਿੱਥੇ ਕਿ ਇੰਨੀ ਜ਼ਿਆਦਾ ਇੰਪਲਾਇਮੈਂਟ ਵਧੀ ਅਗਸਤ ਮਹੀਨੇ। ਅਤੇ ਜੇ ਖਿੱਤੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਿਊਬਿਕ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ 19,000 ਨੌਕਰੀਆਂ ਦਾ, ਅਤੇ ਓਨਟੇਰੀਓ ਦਾ 18,000 ਦਾ, ਅਤੇ ਸਟੈਟਿਸਟਿਕਸ ਕੈਨੇਡਾ ਦੇ ਨਾਲ ਜਿਹੜੇ ਅੰਕੜੇ ਨੇ, ਜੇ ਅਸੀਂ ਗੱਲ ਕਰੀਏ ਫਰਵਰੀ 2021 ਤੋਂ ਜਿਹੜੇ ਅੰਕੜੇ ਪ੍ਰਾਪਤ ਹੁੰਦੇ ਨੇ, ਅਤੇ ਜੋਬਸ ਨੰਬਰ ਜਿਹੜੇ ਸੀ ਉਸ ਵਿੱਚ ਦੇਖਿਆ ਗਿਆ, ਫਿਰ ਮਾਰਚ ਅਪ੍ਰੈਲ ਦੇ ਵਿੱਚ 2021 ਦੇ ਵਿੱਚ ਘਟੀਆਂ ਸੀ ਜੋਬ ਰੇਟ ਦੇ ਵਿੱਚ ਗਏ ਸੀ, ਫਿਰ ਜਨਵਰੀ 2022 'ਚ ਵੀ ਇਸ ਤਰ੍ਹਾਂ, ਫਿਰ ਮਾੜੇ ਮੋਟੇ ਗੇਨਸ ਰਹੇ ਨੇ ਜੋਬਸ ਦੇ। ਅਤੇ ਜੋ ਇਹ ਕਹਿ ਲਓ ਕਿ ਪਿਛਲੇ ਸਾਲ ਦੇ 2025 ਦੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 2025 ਦੇ ਜੁਲਾਈ ਤੋਂ ਲੈ ਕੇ ਇਸ ਤਰ੍ਹਾਂ ਕਿ ਕਦੇ ਘੱਟ ਗਿਆ ਕਦੇ ਵੱਧ ਗਿਆ, ਕੁਛ ਮਹੀਨੇ ਉੱਪਰ ਅਤੇ ਕੁਛ ਮਹੀਨੇ ਨੈਗੇਟਿਵ ਦੇ ਵਿੱਚ ਰਹੇ ਨੇ। ਰਾਇਟਰਸ ਦੇ ਇੱਕ ਪੋਲ ਦੇ ਮੁਤਾਬਕ ਇਕੋਨੋਮਿਸਟ ਜਿਹੜੇ ਕਹਿੰਦੇ ਸੀ ਕਿ ਅਗਸਤ ਦੇ ਵਿੱਚ 15,000 ਨੌਕਰੀਆਂ ਜੁੜਨਗੀਆਂ, ਜਦਕਿ ਇਹ 42,000 ਘੱਟ ਗਈਆਂ, ਘਾਟਾ ਪਿਆ। ਸੋ ਇਹ ਜਿਹੜਾ ਮੰਥਲੀ ਗੇਨਸ ਹੈ ਉਹ ਜਿਹੜਾ ਹੈ ਜੁਲਾਈ ਦੇ ਵਿੱਚ 75,000 ਦਾ, ਉਸਨੂੰ ਵੀ ਆਫਸੈਟ ਕਰ ਦਿੱਤਾ ਹੈ। ਅਤੇ ਅਪ੍ਰੈਲ ਤੋਂ ਜੁਲਾਈ ਤੱਕ ਕੁੱਲ 1,81,000 ਜੋਬਸ ਪੈਦਾ ਹੋਈਆਂ ਸੀ, ਅਤੇ ਇਹ ਅਜੇ ਤੱਕ ਮੇਰੇ ਕੋਲ ਜਿਹੜੇ ਅੰਕੜੇ ਨੇ ਨਾ ਜੀ, ਉਹ ਮੈਂ ਮਾਫ਼ੀ ਚਾਹੁੰਦਾ, ਮੈਂ ਟਰਾਈ ਕਰਦਾ ਕਿ ਜਿਹੜੀ ਲੇਬਰ ਫੋਰਸ ਸਰਵੇ ਰਿਪੋਰਟ ਹੈ ਇਸ ਵਿੱਚ ਅਲਬਰਟਾ ਦਾ ਕੀ ਜ਼ਿਕਰ ਹੈ, ਅਤੇ ਅਲਬਰਟਾ ਦੇ ਕੀ ਨੰਬਰਸ ਨੇ। ਪਿਛਲੀ ਵਾਰੀ ਦੇ ਵਿੱਚ ਅਲਬਰਟਾ ਦੇ ਨੰਬਰ ਜਿਹੜੇ ਸੀ ਉਹ ਕਾਫ਼ੀ ਬੈਟਰ ਸੀਗੇ। ਸੋ ਟਰਾਈ ਕਰ ਰਹੇ ਕਿ ਉਹ ਵੀ ਲੇਬਰ ਫੋਰਸ ਸਰਵੇ ਦੇ ਵਿੱਚ ਜਿਹੜਾ ਹੈ ਉਸ ਦੇ ਵਿੱਚ ਅਨਇੰਪਲਾਇਮੈਂਟ ਰੇਟ ਜਿਹੜੀ 6.8% 'ਤੇ ਹੈ ਜੀ, ਉਹ ਬੇਰੁਜ਼ਗਾਰੀ ਦੀ ਦਰ ਉੱਥੇ ਕਹਿ, ਅਤੇ ਜੋਬ ਮੂਵਮੈਂਟ ਜਿਹੜੀ ਹੈ ਜੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਲਬਰਟਾ ਦੀ ਵੱਖਰੇ ਤੌਰ 'ਤੇ ਰਿਪੋਰਟ ਜਿਹੜੀ ਹੈ ਜੀ ਉਹ ਸਾਂਝੀ ਕਰਾਂਗੇ ਆਪ ਜੀ ਨਾਲ। ਮਾਰਕ ਕਾਰਨੀ ਪੜ੍ਹੇ ਲਿਖੇ ਪ੍ਰਾਈਮ ਮਿਨਿਸਟਰ ਨੇ, ਬੜੇ ਪ੍ਰੈਸਟੀਜੀਅਸ ਅਹੁਦਿਆਂ 'ਤੇ ਕੰਮ ਕਰ ਚੁੱਕੇ ਨੇ, ਬਹੁਤ ਪ੍ਰੈਸਟੀਜੀਅਸ ਉਹਨਾਂ ਨੇ ਜਿਹੜੇ ਹਾਈ ਪ੍ਰੋਫਾਈਲ ਜੋਬਸ ਨੇ ਉਹਨਾਂ 'ਤੇ ਗਵਰਨਰ ਵਜੋਂ ਅਤੇ ਹੋਰਨਾਂ ਅਹੁਦਿਆਂ 'ਤੇ ਰਹਿ ਕੇ ਕੰਮ ਕੀਤਾ ਹੋਇਆ, ਅਤੇ ਜ਼ਾਹਿਰ ਤੌਰ 'ਤੇ ਵਰਕ ਮਾਸਟਰ ਨੇ ਉਹ, ਅਤੇ ਕੰਮ ਜਿਸ ਸਟ੍ਰਿਕਟਨੈਸ ਦੇ ਨਾਲ ਆਪ ਕਰਦੇ ਨੇ ਉਸ ਤੋਂ ਵੱਧ ਦੂਸਰੇ ਕੋਲ ਐਕਸਪੈਕਟ ਕਰਦੇ ਨੇ। ਪਹਿਲਾਂ ਵੀ ਖਬਰਾਂ ਆਈਆਂ ਸੀ ਕਿ ਮਾਰਕ ਕਾਰਨੀ ਆਮ ਤੌਰ 'ਤੇ ਬੜਾ ਸਖ਼ਤ ਰਵੱਈਆ ਉਹਨਾਂ ਦਾ ਹੁੰਦਾ ਮੀਟਿੰਗਸ ਨੂੰ ਲੈ ਕੇ, ਕਿ ਬਿਲਕੁਲ ਸਮੇਂ ਸਿਰ ਹੋਣੀਆਂ ਸ਼ੁਰੂ ਹੁੰਦੀਆਂ ਨੇ, ਅਤੇ ਕੁਛ ਪਿੱਛੇ ਜਾਂ ਕੁਛ ਮੈਂਬਰ ਪਾਰਲੀਮੈਂਟਸ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਮੀਡੀਆ ਨੂੰ ਇਹ ਗੱਲ ਦੱਸੀ ਸੀ ਕਿ ਦਬਕੇ ਵੀ ਪੈਂਦੇ ਨੇ ਅਤੇ ਉਹਨਾਂ ਕੋਲੋਂ ਸੁਣਨੀਆਂ ਪੈਂਦੀਆਂ ਨੇ, ਅਤੇ ਇਹ ਕਹਿ ਲਓ ਕਿ ਜਿਵੇਂ ਕੋਈ ਜਿਹੜਾ ਨਾ ਜਵਾਬਦੇਹੀ ਜਿਹੜੀ ਪੂਰਨ ਤੌਰ 'ਤੇ ਤੈਅ ਕੀਤੀ ਜਾਂਦੀ ਹੈ। ਅਤੇ ਹੁਣ ਇੱਕ ਹੋਰ ਪ੍ਰਾਈਵੇਟ ਅਦਾਰੇ ਦੀਆਂ ਸੂਚਨਾਵਾਂ ਦੇ ਮੁਤਾਬਕ ਕਈ ਸੋਮਿਆਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੈਂਡੇਟ ਲੈਟਰ ਜੋ ਜਿਹੜੀ ਹੁੰਦੀ ਹੈ ਜਿਸ ਵਿੱਚ ਸਰਕਾਰ ਆਪਣੀਆਂ ਪ੍ਰਾਇਓਰਟੀਜ਼ ਤੈਅ ਕਰਕੇ ਆਪਣੇ ਮੈਂਬਰ ਪਾਰਲੀਮੈਂਟਸ ਨੂੰ, ਮਿਨਿਸਟਰਾਂ ਨੂੰ, ਸਾਰਿਆਂ ਨੂੰ ਲੈਟਰਾਂ ਦਿੰਦੀਆਂ ਕਿ ਆਹ ਕੰਮ ਸਾਡੀ ਸਰਕਾਰ ਨੇ ਕਰਨੇ ਨੇ, ਉਹ ਮੈਂਡੇਟ ਲੈਟਰ ਜਿਹੜੇ ਨੇ ਦਿੱਤੇ ਜਾਂਦੇ ਨੇ, ਅਤੇ ਉਹਦੀ ਰਿਪੋਰਟ ਜਿਹੜੀ

ਕਹਿੰਦੇ ਕਿ ਪੁੱਛੀ ਜਾਣੀ ਹੈ ਜਿਵੇਂ ਛੁੱਟੀਆਂ ਦਾ ਕੰਮ ਨਹੀਂ ਬੱਚਿਆਂ ਨੂੰ ਦਿੱਤਾ ਜਾਂਦਾ ਸਕੂਲਾਂ ਪਹਿਲਾਂ ਵਿੱਚ ਪਹਿਲਾਂ ਦਿੱਤਾ ਜਾਂਦਾ ਹੁੰਦਾ ਸੀ ਤੇ ਬਾਅਦ ਵਿੱਚ ਫਿਰ ਉਹ ਪਹਿਲੇ ਦੋ ਕੁ ਦਿਨ ਕਾਪੀਆਂ ਚੈੱਕ ਹੁੰਦੀਆਂ ਸੀ ਤੇ ਜਿਹੜੇ ਸਾਡੇ ਵਰਗੇ ਕੋਈ ਜਿਹਨਾਂ ਨੇ ਨਹੀਂ ਕੀਤਾ ਹੁੰਦਾ ਸੀ ਉਹ ਸਿਰ ਨੀਵਾਂ ਕਰਕੇ ਬੈਠੇ ਰਹਿੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਜਾਨ ਛੁੱਟ ਜਾਵੇ ਦੋ ਸੋਟੀਆਂ ਖਾ ਲਈਏ ਤੇ ਜਾਂ ਕੰਨ ਫੜ ਕੇ ਜਾਨ ਛੁੱਟ ਜਾਵੇ ਤੇ ਇਸੇ ਤਰ੍ਹਾਂ ਸਰ ਜਾਵੇ ਤੇ ਹੋਰ ਕੀ ਲੈਣਾ ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਹਿੰਦੇ ਕਿ ਇੱਕ ਕੈਬਨਿਟ ਰੀਟਰੀਟ ਜਿਹੜੀ ਹੈ ਇਸ ਵੀਕ ਅਗਲੇ ਵੀਕ ਜਿਹੜਾ ਆਉਣਾ ਉਸ ਦੇ ਵੀਕ ਦੇ ਐਂਡ ਦੇ ਵਿੱਚ ਰੱਖੀ ਹੋਈ ਹੈ ਇਹ ਇੱਕ ਪ੍ਰੀ ਬਜਟ ਪ੍ਰੋਸੈਸ ਹੁੰਦਾ ਹੈ ਜਿਸ ਵਿੱਚ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਫਾਈਨਾਂਸ ਮਿਨਿਸਟਰ ਨੂੰ ਲਿਖਦੇ ਨੇ ਹੋਰਨਾਂ ਚੀਜ਼ਾਂ ਦੇ ਫੰਡਿੰਗ ਦੇ ਬਾਰੇ ਹੋਰਨਾਂ ਗੱਲਾਂ ਦੇ ਬਾਰੇ ਪੋਰਟਫੋਲੀਓ ਆਪਣੇ ਆਪਣੇ ਪੋਰਟਫੋਲੀਓ ਦੇ ਤਹਿਤ ਪਰ ਇਸ ਬਜਟ ਸਾਈਕਲ ਦੇ ਵਿੱਚ ਆਹ ਜਿਹੜਾ ਹੈ ਜੀ ਮਿਨਿਸਟਰਾਂ ਨੂੰ ਕਹਿੰਦੇ ਪੁੱਛਿਆ ਜਾ ਰਿਹਾ ਹੈ ਸਿੱਧਾ ਮਾਰਕ ਕਾਰਨੀ ਦੁਆਰਾ ਪ੍ਰਾਈਮ ਮਿਨਿਸਟਰ ਦੁਆਰਾ ਕਿ ਜਿਹੜੀ ਮੈਂਡੇਟ ਲੈਟਰ ਤੁਹਾਨੂੰ ਦਿੱਤੀ ਸੀ ਉਹਦੇ ਵਿੱਚ ਕੀ ਪ੍ਰੋਗਰੈਸ ਹੈ ਤੁਹਾਡੀ ਤੁਸੀਂ ਆਪਣਾ ਹੋਮਵਰਕ ਕਿੰਨਾ ਕੁ ਕੀਤਾ ਅਤੇ ਕੀ ਪਰਫੋਰਮੈਂਸ ਇੰਡੀਕੇਟਰ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਕੀ ਕਹਿੰਦੇ ਹੋ ਅਤੇ ਜੋ ਮੈਂਡੇਟ ਲੈਟਰ ਵਿੱਚ ਕਿਹਾ ਗਿਆ ਸੀ ਉਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ਾਂ 'ਤੇ ਤੁਸੀਂ ਕਿੰਨਾ ਕਿੰਨਾ ਕੰਮ ਕੀਤਾ ਕਾਰਨੀ ਦੀ ਮੈਂਡੇਟ ਲੈਟਰ ਜਿਹੜੀ ਹੈ ਪਿਛਲੇ ਪ੍ਰਾਈਮ ਮਿਨਿਸਟਰ ਨਾਲੋਂ ਵੱਖਰੀ ਹੈ ਅਤੇ ਇਹਦੇ ਵਿੱਚ ਯੂਨੀਕ ਵੰਸ ਨਹੀਂ ਹੈਗੀਆਂ ਅਤੇ ਇਹਦੇ ਵਿੱਚ ਇਕੱਲੇ ਇਕੱਲੇ ਨੂੰ ਨਹੀਂ ਸੀ ਸਗੋਂ ਕਾਰਨੀ ਨੇ ਇੱਕ ਲੈਟਰ ਜਿਹੜੀ ਹੈ ਸਾਰੀ ਕੈਬਨਿਟ ਨੂੰ ਦਿੱਤੀ ਸੀ ਜਿਸ ਵਿੱਚ 7 ਪ੍ਰਾਇਓਰਟੀ ਜਿਹੜੀਆਂ ਆਊਟਲਾਈਨ ਕੀਤੀਆਂ ਗਿਆ ਸੀ ਨੰਬਰ 1 ਉਹਦੇ ਵਿੱਚ ਇਹ ਸੀ ਕਿ ਬਿਲਡਿੰਗ 1 ਕੈਨੇਡੀਅਨ ਇਕਾਨਮੀ ਅਤੇ ਬ੍ਰਿੰਗਿੰਗ ਡਾਊਨ ਕੋਸਟ ਫੋਰ ਕੈਨੇਡੀਅਨਸ ਕਿ ਇੱਕ ਕੈਨੇਡਾ ਦੀ ਇਕਾਨਮੀ ਅਸੀਂ ਬਣਾਉਣੀ ਹੈ ਅਤੇ ਕੈਨੇਡੀਅਨਾਂ ਲਈ ਕੀਮਤਾਂ ਘਟਾਉਣੀਆਂ ਨੇ ਇਹ ਵੀ ਪਤਾ ਲੱਗਾ ਕਿ ਕੁਛ ਮਿਨਿਸਟਰ ਜਿਹੜੇ ਨੇ ਇਸ ਤਰ੍ਹਾਂ ਦੇ ਰਿਪੋਰਟ ਕਾਰਡ ਦੇਣ ਦੇ ਆਦੀ ਨਹੀਂ ਹੈਗੇ ਅਤੇ ਉਹਨਾਂ ਨੂੰ ਕਹਿੰਦੇ ਫਿਕਰ ਪਿਆ ਹੋਇਆ ਕਿ ਜਦੋਂ ਅਸੀਂ ਪੇਸ਼ ਹੋਣਾ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਅਤੇ ਸਾਨੂੰ ਫਿਰ ਕਿੰਨੀਆਂ ਕੁ ਝਾੜਾਂ ਪੈਣਗੀਆਂ ਅਤੇ ਕੀ ਸੁਣਨਾ ਪੈ ਸਕਦਾ ਹੈ ਅਤੇ ਕੀ ਹੋ ਸਕਦਾ ਅਤੇ ਕਿੰਨਾ ਕੁ ਕੇਓਸ ਪੈਦਾ ਹੋਵੇਗਾ ਇੱਕ ਹੋਰ ਵੀ ਸੋਰਸ ਤੋਂ ਕਹਿੰਦੇ ਪਤਾ ਲੱਗਦਾ ਕਿ ਕੁਛ ਸਟਾਫ ਜਿਹੜਾ ਪੈਨਿਕ ਹੋਇਆ ਫਿਰਦਾ ਘਬਰਾਇਆ ਫਿਰਦਾ ਅਤੇ ਇਹ ਵੀ ਹੈ ਕਿ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਕਿ ਪ੍ਰਾਈਮ ਮਿਨਿਸਟਰ ਸਰਕਾਰ ਨੂੰ ਇੱਕ CEO ਦੀ ਤਰ੍ਹਾਂ ਚਲਾ ਰਹੇ ਨੇ ਇੱਕ ਹੋਰ ਸੋਮੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿਨਿਸਟਰੀਅਲ ਸਟਾਫ ਜਿਹੜਾ ਸੋਚਦਾ ਇਹ ਸਮਝਦਾ ਕਿ ਪ੍ਰੋਗਰੈਸ ਰਿਪੋਰਟ ਜਿਹੜੀ ਹੈ ਇਹਦੇ ਨਾਲ ਕੈਬਨਿਟ ਸ਼ਫਲ ਦੇ ਵਿੱਚ ਵੀ ਇਸ ਵੱਲ ਨੂੰ ਗੱਲ ਜਾ ਸਕਦੀ ਹੈ ਭਾਵ ਅਹੁਦੇ ਵੀ ਬਦਲੇ ਜਾ ਸਕਦੇ ਨੇ ਇੱਕ ਗੌਰਮੈਂਟ ਸੋਮੇ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਹੈ ਉਹ ਇਹ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਨਹੀਂ ਹੈ ਸੋ ਮਿਨਿਸਟਰਸ ਜਿਹੜੇ ਨੇ ਐਕਸਪੈਕਟ ਕਰ ਸਕਦੇ ਨੇ ਕਿ ਪ੍ਰੈਸ਼ਰ ਉਹਨਾਂ 'ਤੇ ਬਹੁਤ ਪਵੇਗਾ ਅਤੇ ਇਕੱਲੇ ਅਹੁਦੇ ਲੈਣੇ ਸੌਖੇ ਨਹੀਂ ਅਤੇ ਉਹਨਾਂ ਨੂੰ ਸਾਬਤ ਕਰਨਾ ਪਵੇਗਾ ਕਿ ਅਸੀਂ ਕੰਮ ਕੀ ਕਰ ਰਹੇ ਹਾਂ ਅਤੇ ਕਿਸ ਤਰ੍ਹਾਂ ਦਾ ਕਰ ਰਹੇ ਹਾਂ ਸੋ ਜੇ ਪ੍ਰਾਈਵੇਟ ਇੱਕ CEO ਵਜੋਂ ਵੀ ਚਲਾ ਰਹੇ ਨੇ ਆਪਣੀ ਸਰਕਾਰ ਨੂੰ ਤਾਂ ਮੇਰਾ ਖਿਆਲ ਹੈ ਕਿ ਸੋ ਬੀ ਇਟ ਪਰਫੋਰਮੈਂਸ ਦੀ ਲੋੜ ਹੈ ਇਸ ਵੇਲੇ ਇਸ ਮੁਲਕ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਜਿਹੜੀ ਉਪਜੀ ਹੋਈ ਹੈ ਪੈਦਾ ਹੋਈ ਹੈ ਉਸ ਨੂੰ ਕਿਸ ਤਰੀਕੇ ਨਾਲ ਚਲਾਉਣਾ ਹੈ ਅਤੇ ਕਿਸ ਤਰ੍ਹਾਂ ਪੈਦਾ ਕਰਨਾ ਅਤੇ ਕਿਸ ਕਿਵੇਂ ਉਹਦਾ ਹੱਲ ਕੱਢਣਾ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ 'ਤੇ ਕੰਮ 'ਤੇ ਕਰਨਾ ਪਏਗਾ ਸੋ ਦੇਖੋ ਇਸ ਦੀ ਰਿਪੋਰਟ ਕਾਰਡ ਤੋਂ ਬਾਅਦ ਗੱਲ ਅੰਦਰ ਖਾਤੇ ਕੋਈ ਰਹਿੰਦੀ ਹੈ ਕਿ ਜਾਂ ਬਾਹਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਕਿਸੇ 'ਤੇ ਉੱਪਰ ਗਾਜ ਡਿੱਗਦੀ ਹੈ ਜਾਂ ਕਿਸੇ ਨੂੰ ਸ਼ਾਬਾਸ਼ ਮਿਲਦੀ ਹੈ ਇਹ ਤਾਂ ਸ਼ਾਇਦ ਖਬਰ ਨਿਕਲ ਕੇ ਨਾ ਆਵੇ ਅੰਦਰ ਦੀ ਪਰ ਫਿਰ ਵੀ ਉਡੀਕਿਆ ਜਾ ਰਿਹਾ ਕੀ ਹੋਵੇਗਾ ਜਿੱਥੇ ਕਿ ਸਾਰਾ ਮੁਲਕ ਬਹੁਤ ਸਾਰੀ ਅਨਸਰਟਨਟੀ ਦੇ ਨਾਲ ਜੂਝ ਰਿਹਾ ਹੈ ਉੱਥੇ ਹੀ ਅਲਬਰਟਾ ਦੇ ਵਿੱਚ ਰੈਫਰੈਂਡਮ ਦਾ ਰੌਲਾ ਪਿਆ ਹੋਇਆ ਅਤੇ ਇੱਕ ਠੀਕ ਠਾਕ ਗਿਣਤੀ ਅਲਬਰਟਾ ਸਰਕਾਰ ਦੇ ਦੱਸਣ ਮੁਤਾਬਕ 3 ਲੱਖ ਸਿਗਨੇਚਰ ਵੇਰੀਫਾਈ ਕੀਤੇ ਗਏ ਜਿਸ ਵਿੱਚ ਲੋਕ ਵੱਖ ਹੋਣਾ ਚਾਹੁੰਦੇ ਨੇ ਅਤੇ ਸਰਕਾਰ ਇਹ ਲੋਕਾਂ ਕੋਲੋਂ ਪੁੱਛਣਾ ਚਾਹੁੰਦੀ ਹੈ ਕਿ ਕੀ ਇਹ ਵੱਖ ਹੋਣ ਦੀ ਜਿਹੜੀ ਮੰਗ ਹੈ ਉਹਦੇ ਲਈ ਰੈਫਰੈਂਡਮ ਕਰਾਇਆ ਜਾਵੇ ਕਿ ਨਾ ਰੈਫਰੈਂਡਮ ਫੋਰ ਰੈਫਰੈਂਡਮ ਇਹ ਜਿਹੜਾ ਹੋਣਾ ਹੈ ਇਸ ਨਾਲ ਕਈਆਂ ਨੂੰ ਫਿਕਰ ਵੀ ਪਿਆ ਹੋਇਆ ਅਤੇ ਸਰਕਾਰ ਤਿਆਰੀ ਵੀ ਕਰ ਰਹੀ ਹੈ ਇਲੈਕਸ਼ਨਸ ਅਲਬਰਟਾ ਵਾਲੇ ਬਹੁਤ ਸਾਰਾ ਸਟਾਫ ਟੈਂਪਰੇਰੀ ਉਹਨਾਂ ਨੇ ਭਰਤੀ ਕੀਤਾ ਹੋਇਆ ਤਾਂ ਕਿ ਵੋਟਾਂ ਪੈਣੀਆਂ ਨੇ ਨਾਲ ਹੋਰ ਸਵਾਲ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਸਾਰੀਆਂ ਚੀਜ਼ਾਂ 'ਤੇ ਜਿਹੜੀ ਗੱਲਬਾਤ ਆ ਹੋਵੇਗੀ ਫੈਡਰਲ ਸਰਕਾਰ ਵੱਲੋਂ ਕੰਜ਼ਰਵੇਟਿਵ ਫੋਰ ਕੈਨੇਡਾ ਦੀ ਕੰਪੇਨ ਜਿਹੜੀ ਹੈ ਫੈਡਰਲ ਟੂਰਿਜ਼ ਵੱਲੋਂ ਉਹ ਲਾਂਚ ਕੀਤੀ ਜਾ ਰਹੀ ਹੈ ਅਲਬਰਟਾ ਦੇ ਰੈਫਰੈਂਡਮ ਤੋਂ ਪਹਿਲਾਂ ਭਾਵ ਕਿ

0: ਫੈਡਰਲ ਕੰਜ਼ਰਵੇਟਿਵ ਜਿਹੜੀ ਪਾਰਟੀ ਹੈ ਜਿਸ ਤੇ ਆਗੂ ਪੀਅਰ ਪੋਲੀਐਵ ਨੇ, ਉਹ ਇਹ ਚਾਹੁੰਦੇ ਨੇ ਕਿ ਕੈਨੇਡਾ ਇੱਕ ਮੁਲਕ ਰਹੇ ਜਿਹਦੇ ਵਿੱਚ ਅਲਬਰਟਾ ਵੀ ਹੋਵੇ ਤੇ ਹੋਰ ਸਾਰੇ ਹੋਣ, ਤੇ ਉਹ ਅਲਬਰਟਾ ਦੇ ਵਿੱਚ ਸੈਪਰੇਸ਼ਨ ਦੇ ਅਲਬਰਟਾ ਦੀ ਸੈਪਰੇਸ਼ਨ ਦੇ ਹੱਕ ਵਿੱਚ ਨਹੀਂ ਹੈਗੇ। ਸੋ ਉਹਨਾਂ ਨੇ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਿਸ ਦਾ ਨਾਮ ਕੰਜ਼ਰਵੇਟਿਵਸ ਫਾਰ ਕੈਨੇਡਾ। ਤੇ ਕੈਨੇਡਾ ਨੂੰ ਇੱਕਜੁੱਟ ਰੱਖਣ ਲਈ, ਅਲਬਰਟਾ ਨੂੰ ਇਹਦੇ ਵਿੱਚ ਰੱਖਣ ਲਈ ਉਹ ਆਪਣੇ ਤੌਰ 'ਤੇ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਰਹੇ ਨੇ। ਪੀਅਰ ਪੋਲੀਐਵ ਨੇ ਵੀ ਪਹਿਲਾਂ ਸੰਕੇਤ ਦਿੱਤੀ ਸੀ ਕਿ ਉਹਨਾਂ ਦੀ ਕੌਕਸ ਵੱਲੋਂ ਇਸ ਸੈਪਰੇਸ਼ਨ ਦੇ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ, ਤੇ ਇਸ ਕੰਮ ਲਈ ਉਹਨਾਂ ਨੇ ਪਾਰਕਲੈਂਡ ਹਲਕੇ ਤੋਂ ਮੈਂਬਰ ਪਾਰਲੀਮੈਂਟ ਡੇਨ ਲੋਇਡ ਨੂੰ ਮੋਹਰੀ ਬਣਾਇਆ। ਲੋਇਡ ਕਹਿੰਦੇ ਨੇ ਕਿ ਉਹਨਾਂ ਨੇ ਦੋਵਾਂ ਪਾਸਿਆਂ ਦੀਆਂ ਗੱਲਾਂ ਸੁਣ ਲਈ, ਲੋਕਾਂ ਨਾਲ ਮੀਟਿੰਗਾਂ ਕੀਤੀਆਂ ਨੇ, ਤੇ ਉਹ ਇਹ ਸਮਝਦੇ ਨੇ ਕਿ ਕੰਜ਼ਰਵੇਟਿਵ ਸਪੋਰਟਰ ਜਿਹੜੇ ਨੇ ਉਹਨਾਂ ਨੂੰ ਉਹ ਦੱਸਣਾ ਪਵੇਗਾ ਕਿ ਬਾਹਰ ਨਿਕਲੋ ਅਤੇ ਵੋਟ ਪਾਓ ਅਤੇ ਇਸ ਦੇ ਅਗੇਂਸਟ ਵੋਟ ਪਾਓ। ਸੋ ਫਾਲ ਸਿਟਿੰਗ ਜਿਹੜੀ ਆ ਸਤੰਬਰ 21 ਨੂੰ ਸ਼ੁਰੂ ਹੋਵੇਗੀ, ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਕੋਈ ਗੱਲ ਹੋਵੇਗੀ ਇਹਦੇ ਬਾਰੇ ਜਾਂ ਨਹੀਂ। ਹਾਲ ਦੀ ਘੜੀ ਸਾਰਿਆਂ ਦਾ ਧਿਆਨ ਇੱਧਰ ਅਲਬਰਟਾ ਦੇ ਸੈਪਰੇਸ਼ਨ ਦੇ ਮੁੱਦੇ 'ਤੇ ਹੈ, ਅਤੇ ਇਹ ਜਿਹੜੀ ਵੋਟ ਹੈ ਇਸ ਨੂੰ ਕਰਵਾਉਣ ਲਈ ਸਰਕਾਰ ਤਿਆਰੀਆਂ ਕਰ ਰਹੀ ਹੈ ਜੀ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਕੈਨੇਡਾ ਵਿੱਚ ਰਹਿੰਦਿਆਂ

94.7 FM ਤੇ ਜੀ 5 ਵਜੇ ਤੱਕ ਸਾਥ ਹੈ ਤੇ ਸਮਾਂ ਸਾਡੇ ਕੋਲ 20 ਮਿੰਟ ਦਾ ਅਜੇ ਬਾਕੀ ਹੈ ਤੇ ਖਬਰਾਂ ਬਹੁਤ ਸਾਰੀਆਂ ਨੇ ਸਾਂਝੀਆਂ ਕਰਨ ਵਾਲੀਆਂ ਤੇ ਅੱਗੇ ਵਧਦੇ ਜੀ। ਕੱਲ ਦੀ ਖਬਰ ਇੱਕ ਪੰਜਾਬੀ ਮੂਲ ਦੇ ਪੁਲਿਸ ਸਾਬਕਾ ਪੁਲਿਸ ਅਫਸਰ ਕੱਲ ਦੋਸਾਂਝ ਜਿਨ੍ਹਾਂ ਦਾ ਨਾਮ ਕੁਲਵਿੰਦਰ ਦੋਸਾਂਝ ਹੈ 26 ਸਾਲ ਉਹਨਾਂ ਨੇ ਪੁਲਿਸ ਦੇ ਵਿੱਚ ਜੌਬ ਕੀਤੀ ਹੈ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਸ਼ ਲੱਗਾ ਹੈ ਕਿ $3 million ਤੋਂ ਵੱਧ ਦੇ ਫਰੋਡ ਤੇ ਬ੍ਰੀਚ ਆਫ ਟਰੱਸਟ ਤੇ ਚੋਰੀ ਦੇ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ 3 million ਤੋਂ ਵੱਧ। ਕੱਲ੍ਹ ਉਹਨਾਂ ਨੂੰ ਇੱਕ ਲੰਬੀ ਇਨਵੈਸਟੀਗੇਸ਼ਨ ਤੋਂ ਅਤੇ ਗੁੰਝਲਦਾਰ ਇਨਵੈਸਟੀਗੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜੋ 2 ਸਾਲ ਚੱਲੀ। ਪ੍ਰੋਵਿੰਸ਼ੀਅਲ ਕ੍ਰਾਊਨ ਪ੍ਰੋਸੀਕਿਊਟਰ ਨੇ 4 ਕਾਊਂਟ ਜਿਹੜੇ ਨੇ $5,000 ਤੋਂ ਵੱਧ ਦੇ ਫਰੋਡ ਦੇ ਉਸ 'ਤੇ ਲਾਏ ਨੇ ਕੱਲ੍ਹ ਦੋਸਾਂਝ 'ਤੇ। ਅਤੇ ਚੀਫ ਕਾਂਸਟੇਬਲ ਸਟੀਵ ਰਾਏ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਉਹਨਾਂ ਦੇ 19 ਵਿਕਟਿਮ ਸਾਹਮਣੇ ਆਏ ਨੇ, ਹੋਰ ਵੀ ਹੋ ਸਕਦੇ ਨੇ। ਕ੍ਰਿਮੀਨਲ ਮਿਸਕੰਡਕਟ ਜਿਹੜਾ ਹੈ ਜੀ, ਇਹ 2017 ਤੋਂ 2025 ਦੇ ਦਰਮਿਆਨ 8 ਸਾਲਾਂ ਦੇ ਸਮੇਂ ਦੌਰਾਨ ਇਹ ਸਭ ਕੁਝ ਹੋਇਆ। ਇਸ ਤੋਂ ਇਲਾਵਾ ਹਾਊਸਿੰਗ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਇਨਵੈਸਟੀਗੇਸ਼ਨ ਜਿਹੜੀ ਜੁੜੀ ਹੋਈ ਹੈ, ਇਹ ਕੁਛ ਉਸੇ ਨਾਲ ਸੰਬੰਧਿਤ ਜਿਹੜੇ ਨੇ ਉਹ ਕੇਸ ਹੈਗੇ ਨੇ। ਕੱਲ ਦੋਸਾਂਝ ਸਰੀ BC ਦੀ ਚੈਰੀਟੇਬਲ ਫਾਊਂਡੇਸ਼ਨ ਕਿਡਸ ਪਲੇ ਦੇ ਫਾਊਂਡਰ ਨੇ ਤੇ ਵੈਬਸਾਈਟ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਰੋਲ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ, ਜਿਸ ਵਿੱਚ ਅੰਡਰ ਕਵਰ ਆਫਿਸਰ ਵੀ ਕੰਮ ਕਰ ਚੁੱਕੇ ਨੇ, ਜਿਸ ਵਿੱਚ ਡਿਪਾਰਟਮੈਂਟ ਦੇ ਫਾਈਨੈਂਸ਼ੀਅਲ ਕ੍ਰਾਈਮ ਅਤੇ ਡਰੱਗ ਯੂਨਿਟ ਵੀ ਹੈਗੇ ਨੇ। ਪੁਲਿਸ ਵੱਲੋਂ ਕਿਹਾ ਗਿਆ ਕਿ ਡਿਪਾਰਟਮੈਂਟ ਵਾਸਤੇ ਇਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਅਤੇ ਅਸੀਂ ਇਸ ਬਾਰੇ ਅਜੇ ਹੋਰ ਖੋਜ ਕਰ ਰਹੇ ਹਾਂ। ਕੱਲ ਦੋਸਾਂਝ ਬੜੇ ਨੋਨ ਹੈਗੇ ਨੇ, ਉਹਨਾਂ ਦੀ ਪਤਨੀ ਕੌਂਸਲਰ ਲਈ ਇਲੈਕਸ਼ਨ ਵੀ ਲੜ ਰਹੀ ਹੈ ਜਾਂ ਲੜ ਚੁੱਕੀ ਹੈ। ਖੈਰ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਦਾ ਸਰਕਾਰੀ ਫੈਸਲਾ, ਜਿਸ ਵਿੱਚ ਟੈਂਪਰੇਰੀ ਰੈਜੀਡੈਂਟਸ ਨੂੰ PR ਦੇ ਟੀਚੇ ਘਟਾਉਣੇ, ਸਾਰੀਆਂ ਚੀਜ਼ਾਂ ਤੇ ਸਰਕਾਰ ਨੇ ਕਰ ਰਹੀਆਂ। ਨਾਲ ਨਾਲ ਇਸ

ਇਸ ਤੇ ਵੀ ਧਿਆਨ ਕੇਂਦਰਿਤ ਹੋਇਆ ਕਿ ਗੌਰ ਕਰਨੀ ਚਾਹੀਦੀ ਹੈ, ਕਿਤੇ ਉਹ ਗੱਲ ਨਾ ਹੋਵੇ ਕਿ ਅਸੀਂ ਇਮੀਗ੍ਰੇਸ਼ਨ ਜੋ ਕਿ ਸਾਡੀ ਇਕਾਨਮੀ ਨੂੰ ਤੋੜਦੀ ਹੈ ਇੰਨੀ ਘਟਾ ਲਈ ਹੈ ਕਿ ਸਾਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ। ਅਤੇ ਸਮਾਰਟ ਇਮੀਗ੍ਰੇਸ਼ਨ ਨੀਤੀ ਜਿਹੜੀ ਹੈ ਕੋਈ ਅਪਣਾਉਣੀ ਚਾਹੀਦੀ ਹੈ। ਇਹਦੇ ਬਾਰੇ ਕੈਨੇਡਾ ਵਾਲਿਆਂ ਨੂੰ ਜਿਹੜਾ ਕੁਛ ਰਿਪੋਰਟਸ ਦੇ ਵਿੱਚ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈ ਰੈਪਿਡ ਐਕਸਪੈਂਸ਼ਨ ਦਾ ਡੈਮੇਜਿੰਗ ਸਾਈਕਲ ਸੀ, ਅਤੇ ਬਹੁਤ ਤੇਜ਼ੀ ਨਾਲ ਜੋ ਵਧਾਈ ਗਈ ਇਮੀਗ੍ਰੇਸ਼ਨ ਉਹ ਵੀ ਗਲਤ ਸੀ, ਅਤੇ ਉਸੇ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਇਸ 'ਤੇ ਸਖ਼ਤ ਰਿਸਟ੍ਰਿਕਸ਼ਨਾਂ ਲਾ ਦਿੱਤੀਆਂ ਗਈਆਂ ਜੋ ਕਿ ਓਨੀਆਂ ਹੀ ਨੁਕਸਾਨਦਾਇਕ ਨੇ। ਅਤੇ ਰਿਜ਼ਲਟ ਕਹਿੰਦੇ ਇਹ ਹੋਇਆ ਕਿ ਪਰਸਪੈਕਟਿਵ ਪ੍ਰੋਸਪੈਕਟਿਵ ਜਿਹੜੇ ਇਮੀਗ੍ਰੈਂਟਸ ਨੇ, ਜਿਹੜੇ ਕਿ ਸੰਭਾਵੀ ਇਮੀਗ੍ਰਾਂਟ ਹੋ ਸਕਦੇ ਨੇ, ਉਹਨਾਂ ਲਈ ਅਨਸਰਟਨਿਟੀ ਪੈਦਾ ਹੋਈ। ਇੰਟਰਨੈਸ਼ਨਲ ਸਟੂਡੈਂਟਸ, ਇੰਪਲੋਇਰ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਸਾਰੇ ਹਿੱਲ ਗਏ, ਅਤੇ ਇੱਥੋਂ ਤੱਕ ਕਿ ਜੋ ਕੈਨੇਡਾ ਦੇ ਸਿਸਟਮ ਦੇ ਵਿੱਚ ਡੂੰਘਾ ਵਿਸ਼ਵਾਸ ਰੱਖਦੇ ਸੀ ਸੰਭਾਵੀ ਇਮੀਗ੍ਰੈਂਟ, ਉਹਨਾਂ ਦੇ ਮਨ ਵਿੱਚ ਸੰਸਾ ਇਸ ਗੱਲ ਦਾ ਪੈਦਾ ਹੋ ਗਿਆ ਕਿ ਪਤਾ ਨਹੀਂ ਇੱਥੇ ਹੁਣ ਅਪਲਾਈ ਕਰਾਂਗੇ ਅਤੇ ਅੱਜ ਅਸੀਂ ਆਹ ਸੋਚ ਕੇ ਅਪਲਾਈ ਕਰਾਂਗੇ, ਅਗਲੇ 5 ਸਾਲ ਬਈ ਸਾਡਾ ਆਹ ਹੋਵੇਗਾ, ਫੈਮਿਲੀ ਸੈਟਲ ਕਰਾਂਗੇ, ਅਤੇ ਬਣੇਗਾ ਕੀ। ਇੱਥੇ ਤਾਂ ਨੀਤੀਆਂ ਰਾਤੋਂ ਰਾਤ ਬਦਲ ਜਾਂਦੀਆਂ ਨੇ, ਕਦੇ ਇਮੀਗ੍ਰੇਸ਼ਨ ਰੋਕ ਦਿਓ, ਕਦੇ ਵਧਾ ਦਿਓ, ਕਦੇ ਰੋਕ ਦਿਓ, ਕਦੇ ਵਧਾ ਦਿਓ। ਸੋ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਜਿਹਾ ਰੌਲਾ ਰੱਪਾ ਹੈ, ਜਿਸ ਦਾ ਨੁਕਸਾਨ ਹੋ ਸਕਦਾ ਹੈ। ਇਹ ਕੁਛ ਰਿਪੋਰਟਸ ਜਿਹੜੀਆਂ ਨੇ ਕੁਛ ਇਹੋ ਜਿਹੀਆਂ ਸਰਕਾਰਾਂ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ, ਰੈਪਿਡ ਗਰੋਥ ਅਤੇ ਰੈਪਿਡ ਰੈਸਟ੍ਰਿਕਸ਼ਨਸ, ਇਹਦੇ ਵਿੱਚ ਜੋ ਜੋ ਕੰਮ ਹੁਣ ਤੱਕ ਹੋਇਆ ਉਸ ਨਾਲ ਜਿਸ ਤਰੀਕੇ ਨਾਲ ਜਿੰਨੀ ਫਾਸਟ ਕੀਤਾ ਗਿਆ ਉਸ ਨਾਲ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ। ਇੱਕ ਅੰਦਾਜ਼ੇ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਪਿਛਲੇ 2 ਕੁ ਸਾਲਾਂ ਦੇ ਸਮੇਂ ਦੇ ਵਿੱਚ 25 ਵਾਰ ਪਾਲਿਸੀ ਤਬਦੀਲ ਕੀਤੀ ਗਈ। ਸਟੱਡੀ ਪਰਮਿਟ ਕੈਪ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ, ਸਿਰਫ ਕੰਟਰੋਲ ਹਾਸਲ ਕਰਨ ਲਈ ਇੰਨੀ ਵਾਰੀ ਇਹ ਤਬਦੀਲੀਆਂ ਕੀਤੀਆਂ ਗਈਆਂ, ਜਿਸ ਦੇ ਕੰਸੀਕੁਐਂਸਿਸ ਇਹ ਨੇ ਕਿ ਇਮੀਗ੍ਰੇਸ਼ਨ ਨੰਬਰ ਤੋਂ ਵੀ ਜ਼ਿਆਦਾ ਉਸਦਾ ਇੰਪੈਕਟ ਪੈ ਰਿਹਾ। ਪੋਸਟ ਸੈਕੰਡਰੀ ਐਜੂਕੇਸ਼ਨ ਸੈਕਟਰ ਦੇ ਵਿੱਚ 20,000 ਤੋਂ ਵੱਧ ਨੌਕਰੀਆਂ ਗੁੱਲ ਹੋਈਆਂ ਨੇ, ਅਤੇ ਹੁਣ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੂੰ ਇਸ ਸਿਸਟਮ ਨੂੰ ਸਹੀ ਕਰਨ ਦੀ ਲੋੜ ਹੈ, ਪਰ ਜਿਹੜਾ ਪਹਿਲਾਂ ਵਾਲਾ ਸਾਈਕਲ ਹੈ ਤੇਜ਼ੀ ਨਾਲ ਰੈਪਿਡ ਗਰੋਥ ਵਾਲਾ ਉਹ ਨਹੀਂ ਵਧਾਉਣਾ ਚਾਹੀਦਾ। ਐਕਸਪ੍ਰੈਸ ਐਂਟਰੀ ਦਾ ਕਮਜ਼ੋਰ ਹੋਣਾ ਵੀ ਹਰਟ ਕਰ ਰਿਹਾ ਹੈ, ਅਤੇ ਜਿਹੜੇ ਹਾਈ ਸਕੋਰਿੰਗ ਕੈਂਡੀਡੇਟਸ ਹੈਗੇ ਨੇ, ਜਿਹੜੇ ਕਿ ਲੰਬੇ ਸਮੇਂ ਤੋਂ ਤਾਕ ਲਾ ਕੇ ਬੈਠੇ ਹੋਏ ਅਤੇ ਸਕਿੱਲ ਵੀ ਰਫ ਰੱਖਦੇ ਨੇ, ਉਹਨਾਂ ਦੀ ਜਗ੍ਹਾ 'ਤੇ ਕੁਛ ਸੈਕਟਰਸ ਬਣਾ ਦਿੱਤੇ ਗਏ, ਅਤੇ ਉਹਨਾਂ ਸੈਕਟਰਸ ਨੂੰ ਜ਼ਿਆਦਾ ਪ੍ਰਾਇਓਰਟੀ ਦੇਣੀ ਸ਼ੁਰੂ ਕਰ ਦਿੱਤੀ ਗਈ, ਜਿਸ ਨਾਲ ਉਹਨਾਂ ਨੂੰ ਲੋਕਾਂ ਨੂੰ ਲੱਗਣ ਲੱਗ ਪਿਆ ਜਿਹੜੇ ਦੇਰ ਤੋਂ ਲਾਈਨ ਵਿੱਚ ਲੱਗੇ ਹੋਏ ਸੀ, ਅਤੇ ਸਕਿੱਲਡ ਸਨ ਅਤੇ ਥੋੜ੍ਹੇ ਥੋੜ੍ਹੇ ਨੰਬਰਾਂ 'ਤੇ ਉਡੀਕ ਕਰ ਰਹੇ ਸੀ, ਉਹਨਾਂ ਲੱਗਣ ਲੱਗ ਗਿਆ ਕਿ ਸਾਡੇ ਨਾਲੋਂ ਤਾਂ ਹੋਰ ਲੋਕਾਂ ਨੂੰ ਇਹ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ। ਸੋ ਕੈਨੇਡਾ ਵਾਲਿਆਂ ਨੂੰ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈ ਉਹ ਉਸਨੂੰ ਸਟੇਬਿਲਿਟੀ ਉਸ ਵਿੱਚ ਲਿਆਉਣ ਦੇ ਯਤਨ ਕਰਨੇ ਚਾਹੀਦੇ ਨੇ, ਅਜਿਹਾ ਰਿਪੋਰਟਾਂ ਦੇ ਵਿੱਚ ਬੇਨਤੀ ਕੀਤੀ ਜਾ ਰਹੀ ਹੈ। ਹੋਰ ਖਬਰਾਂ ਵਿੱਚ, ਕੈਨੇਡਾ ਦੀ ਇੱਕ ਬੈਂਕਿੰਗ ਕੰਪਨੀ ਨੂੰ ਮਨੀ ਲਾਂਡਰਿੰਗ ਨੈੱਟਵਰਕ ਦੇ ਨਾਲ ਜੋੜਿਆ ਜਾ ਰਿਹਾ ਹੈ, ਮੇਪਲ ਡਿਜੀਟਲ ਫਾਈਨੈਂਸ਼ੀਅਲ ਸਲਿਊਸ਼ਨਸ। ਇਸ ਨੂੰ ਰੈਵੋਲੂਸ਼ਨਰੀ ਬੈਂਕਿੰਗ ਕੰਪਨੀ ਕਿਹਾ ਗਿਆ ਹੈ, ਅਤੇ ਵੈਨਕੂਵਰ ਦੇ ਫਾਈਨੈਂਸ਼ੀਅਲ ਡਿਸਟ੍ਰਿਕਟ ਦੇ ਵਿੱਚ ਇੱਕ ਵੱਡੀ ਉੱਚੀ ਬਿਲਡਿੰਗ ਦੇ ਵਿੱਚ ਇਹਨਾਂ ਦਾ ਆਫਿਸ ਹੈ। ਕਾਗਜ਼ਾਂ ਦੇ ਵਿੱਚ ਸਰਕਾਰੀ ਕੈਨੇਡਾ ਦੀ ਫਾਈਨੈਂਸ਼ੀਅਲ ਇੰਟੈਲੀਜੈਂਸ ਏਜੰਸੀ ਦੇ ਨਾਲ ਜੁੜੀ ਹੋਈ ਹੈ, ਜੋ ਕਿ ਫਾਸਟ ਐਂਡ ਈਜ਼ੀ ਗਲੋਬਲ ਕਰੰਸੀ ਟ੍ਰਾਂਸਫਰ ਅਤੇ ਕਨਵੀਨੀਅੰਟ ਬੈਂਕਿੰਗ ਜਿਹੜੀ ਹੈ ਕਲਿੱਕ ਆਫ ਬਟਨ ਦੇ ਨਾਲ ਦੇਣ ਦਾ ਦਾਅਵਾ ਕਰਦੀ ਹੈ, ਜਦਕਿ ਅਸਲੀਅਤ ਦੇ ਵਿੱਚ ਇਹ ਇੱਕ ਸ਼ੈੱਲ ਕੰਪਨੀ ਹੈ। ਇਸ ਦੀ ਵੈਬਸਾਈਟ ਦੇ ਵਿੱਚ ਕੋਈ ਆਪਸ਼ਨ ਖਾਤਾ ਖੋਲ੍ਹਣ ਦੀ ਨਹੀਂ ਹੈ, ਕਿਸੇ ਇੰਪਲੋਈ ਦਾ ਨਾਮ ਨਹੀਂ ਹੈ, ਕੋਈ ਫੋਨ ਕਾਲਸ ਜਿਹੜੀਆਂ ਨੇ ਅਟੈਂਡ ਨਹੀਂ ਕੀਤੀਆਂ ਜਾਂਦੀਆਂ, ਅਤੇ ਸਿੱਧੀਆਂ ਵੋਇਸ ਮੇਲ ਨੂੰ ਅਨਆਨਸਰਡ ਜਾਂਦੀਆਂ ਨੇ ਜੀ। ਇਸ ਵਿੱਚ ਇਨਵੈਸਟੀਗੇਸ਼ਨ ਕੁਝ ਪ੍ਰਾਈਵੇਟ ਅਦਾਰਿਆਂ ਵੱਲੋਂ ਕੀਤੀ ਗਈ ਹੈ, ਸੈਂਟਰ ਫਾਰ ਇਨਫੋਰਮੇਸ਼ਨ ਰਿਜ਼ਿਲੀਅੰਸ, ਜਿਸ ਵਿੱਚ ਸ਼ੈੱਲ ਕੰਪਨੀ ਜਿਹੜੀ ਹੈ ਇਸ ਨੂੰ ਇੱਕ ਨੈੱਟਵਰਕ ਦੇ ਨਾਲ ਜੋੜਿਆ ਗਿਆ, TGR ਨੈੱਟਵਰਕ, ਜੋ ਕਿ ਇੰਟਰਨੈਸ਼ਨਲ ਲਾ ਇਨਫੋਰਸਮੈਂਟ
ਲਾਂਡਰਿੰਗ ਮਨੀ ਲਾਂਡਰਿੰਗ ਦਾ ਕਾਰੋਬਾਰ ਹੈ, ਰੈਂਸਮ ਵੇਅਰ ਵਾਸਤੇ, ਗੈਂਗਸ ਵਾਸਤੇ, ਡਰੱਗ ਕਾਰਟਲ ਤੇ

ਅਮੀਰ ਰਸ਼ੀਅਨ ਲੋਕਾਂ ਲਈ। ਸੋ ਫਿਨਟ੍ਰੈਕ ਵਾਲੇ ਹੁਣ ਕਹਿੰਦੇ ਨੇ ਕਿ ਸਾਰੇ ਪਾਸੇ ਲਾਲ ਬੱਤੀਆਂ ਜਗ ਰਹੀਆਂ ਨੇ ਅਤੇ ਲਾਲ ਝੰਡੇ ਲੱਗੇ ਹੋਏ ਨੇ, ਇਹ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਸਾਨੂੰ ਹੁਣ ਕਰਨੀ ਪਵੇਗੀ। ਸੋ ਇਹ ਕਿਵੇਂ ਇੱਕ ਕੈਨੇਡਾ ਦੇ ਵਿੱਚ ਬੈਠ ਕੇ ਇਸ ਕੰਪਨੀ ਜਿਹੜੀ ਹੈ ਇੱਕ ਅਜਿਹੇ ਨੈਟਵਰਕ ਨਾਲ ਜੁੜ ਗਈ ਜੋ ਕਿ ਅੰਡਰਵਰਲਡ ਦੇ ਨਾਲ ਜੁੜੀ ਹੋਈ ਹੋ ਸਕਦੀ ਹੈ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣੇ ਨੇ ਤਾਂ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ 587-832-1208। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਨਾਲ ਸੰਪਰਕ ਕਰੋ। ਇਹ ਸਰਕਾਰ ਨੂੰ ਬਿੱਲ ਭੇਜਣਗੇ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ 825-760-9883 ਤੇ ਕਾਲ ਕਰੋ। ਓਐਸਐਸ ਸਮਾਇਲ ਮੈਡੀਕਲ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਓਐਸਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪਾਰਟਮੈਂਟ ਬਣਾਉਣ ਦੀ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4096। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਮਰਸੀਡੀਜ਼ ਬੈਂਜ਼ ਤੇ ਇੱਕ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ 403-903-6657। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਫੋਨ 403-947-0060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਇਸ ਤੋਂ ਇਲਾਵਾ ਜੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਵਧੀਆ ਭਰੋਸੇਯੋਗ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ ਜੀ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ। ਫੋਨ 403-404-3500 ਹੈ ਜੀ ਇਹਨਾਂ ਦਾ ਫੋਨ ਨੰਬਰ ਪੰਜਾਬ ਇੰਸ਼ੋਰੈਂਸ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ MLA ਪਾਰਟੀ ਨੂੰ ਛੱਡ ਛੱਡ ਕੇ ਜਾ ਰਹੇ ਨੇ। 5 ਸਾਬਕਾ BC ਦੇ ਕੰਜ਼ਰਵੇਟਿਵ MLA ਉਹ ਹੁਣ ਆਪਣੀ ਪਾਰਟੀ ਬਣਾਉਣਗੇ। 5 ਸਾਬਕਾ BC ਦੇ ਕੰਜ਼ਰਵੇਟਿਵ MLA ਜਿਹੜੇ ਨੇ ਉਹ ਇਕੱਠੇ ਹੋ ਕੇ ਪ੍ਰੋਵਿੰਸ਼ੀਅਲ ਪਾਰਟੀ ਬਣਾ ਰਹੇ ਨੇ। ਇਸ ਵਿੱਚ ਲੀਡਰਸ਼ਿਪ ਜਿਹੜੀ ਹੈ ਉਹ ਪੀਟਰ ਮਿਲੋਬਾਰ ਅਤੇ ਇਅਨ ਪੇਟਨ ਦੀ ਹੋਵੇਗੀ। ਅਤੇ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਨੇਮਲੈਸ ਪਾਰਟੀ ਹੈ, ਅਜੇ ਤੱਕ ਪਾਰਟੀ ਦਾ ਨਾਮ ਨਹੀਂ ਹੈ। ਅਤੇ NDP ਦੀ ਜਗ੍ਹਾ 'ਤੇ ਇੱਕ ਸਟੇਬਲ ਸੀਰੀਅਸ ਅਲਟਰਨੇਟਿਵ ਹੋਵੇਗਾ ਅਤੇ ਅਸੀਂ ਇਸ ਲਈ ਜਿਹੜਾ ਹੈ ਉਹ ਕੰਮ ਕਰਾਂਗੇ। ਹੁਣ ਤੱਕ ਪਿਛਲੇ ਕੁਛ ਦਿਨਾਂ ਦੇ ਵਿੱਚ ਹੀ 9 ਕੰਜ਼ਰਵੇਟਿਵ MLA ਜਿਹੜੇ ਨੇ ਪਾਰਟੀ ਛੱਡ ਚੁੱਕੇ ਨੇ। ਅਤੇ ਕੁਛ ਜਿਹੜੇ ਮੌਜੂਦਾ ਆਗੂ ਨੇ ਜੀ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਨੇ ਪਾਰਟੀ ਲੀਡਰ ਦੇ ਨਾਲ ਚੰਗੇ ਸੰਬੰਧ ਨਹੀਂ ਦੱਸੇ ਜਾਂਦੇ ਅਤੇ ਉਹਨਾਂ ਤੋਂ ਨਾਰਾਜ਼ ਹੋ ਕੇ ਉਹ ਪਾਰਟੀ ਛੱਡ ਛੱਡ ਕੇ ਜਾ ਰਹੇ ਨੇ ਜੀ। ਸੋ ਉੱਥੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਇਸ ਮਾਮਲੇ 'ਚ। ਸਕਾਰਬਰੋ ਸੈਂਟਰ ਤੋਂ MP ਮੈਂਬਰ ਪਾਰਲੀਮੈਂਟ ਸਲਮਾ ਜ਼ਾਹਿਦ, ਉਹਨਾਂ ਦੀ ਕਾਰ ਅਤੇ ਗੁਆਂਢੀਆਂ ਦੀ ਕਾਰ ਨੂੰ ਅੱਗ ਲਾਉਣ ਦੇ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਰੋਸ਼ਵਿਨ ਕ੍ਰੋਫਟਨ 24 ਸਾਲਾਂ ਦਾ, ਉਹਨੂੰ ਪਿਛਲੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਆਰਸਨ ਦੇ ਅਤੇ ਪ੍ਰੋਪਰਟੀ ਡੈਮੇਜ ਕਰਨ ਦੇ ਅਤੇ $5,000 ਤੋਂ ਵੱਧ ਸ਼ਰਾਰਤ ਦੇ ਦੋਸ਼ ਲਾਏ ਗਏ ਨੇ। ਅਤੇ ਇੰਡਿਕਟੇਬਲ ਓਫੈਂਸ ਪੁਜ਼ੀਸ਼ਨ ਆਫ ਕੁਛ ਖਾਸ ਮਟੀਰੀਅਲ ਅਤੇ ਪ੍ਰੋਬੇਸ਼ਨ ਆਰਡਰ ਨੂੰ ਕੰਪਲਾਈ ਨਾ ਕਰਨ ਦੇ ਆਰਡਰ ਅਤੇ ਇੱਕ ਕਾਰ ਜਿਹੜੀ ਹੈ ਉਹ ਜੋ ਇਸ ਇੰਸੀਡੈਂਟ ਦੇ ਵਿੱਚ ਇਨਵੋਲਵ ਸੀ ਉਸਨੂੰ ਵੀ ਸੀਜ਼ ਕੀਤਾ ਗਿਆ। ਇਹ ਲਿਬਰਲ MP ਸਲਮਾ ਜ਼ਾਹਿਦ ਦੇ ਘਰ ਦੇ ਵਿੱਚ ਬਾਹਰ ਜਿਹੜਾ ਹੈ ਸਕਾਰਬਰੋ ਤੋਂ ਸੈਂਟਰ ਤੋਂ ਜਿਹੜੇ ਡੌਨ ਵੈਲੀ ਈਸਟ ਤੋਂ ਜਿਹੜੇ MP ਨੇ ਅਨਨੋਨ ਸਸਪੈਕਟ ਜਿਹੜਾ ਸੀ ਕਹਿੰਦੇ ਗੱਡੀਆਂ ਵੱਲ ਨੂੰ ਗਿਆ ਅਤੇ ਉਹਨਾਂ 'ਤੇ ਇੱਕ ਤੇਲ ਵਗੈਰਾ ਦੀ ਚੀਜ਼ ਪਾ ਕੇ ਕੋਈ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਫਿਰ ਉੱਥੋਂ ਦੌੜ ਗਿਆ ਅਤੇ 2 ਗੱਡੀਆਂ ਨੂੰ ਸਿੱਧੀ ਅੱਗ ਲਾਈ ਅਤੇ 3 ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਸੋ ਇਸ ਵਿਅਕਤੀ ਨੇ ਕਿਉਂ ਅਜਿਹਾ ਕੀਤਾ ਇਹ ਪਤਾ ਨਹੀਂ ਹੈ। ਅਤੇ ਕਈ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਨੇ ਸਮੇਤ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ। 2023 ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗੀ ਅਤੇ ਉਸ ਵਿੱਚ 2 ਮੌਤਾਂ ਹੋ ਗਈਆਂ ਅਤੇ ਉਸ ਦੀ ਜਾਂਚ ਤੋਂ ਬਾਅਦ ਜੋ ਸਾਹਮਣੇ ਆਇਆ ਹੈ ਕਿ

ਇੱਕ ਜੋ ਮਾਲਕ ਹੈ ਇਸ ਬਿਲਡਿੰਗ ਦਾ ਉਸਨੇ ਫਾਇਰ ਕੋਡ ਦੀ ਉਲੰਘਣਾ ਕੀਤੀ ਹੈ ਤੇ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਸੀ ਤੇ ਕੋਡ ਫੇਲੀਅਰ ਹੋਏ ਇਸ ਬਿਲਡਿੰਗ ਦੇ ਵਿੱਚ ਤੇ ਹੁਣ ਇਸ ਕੇਸ ਦੇ ਵਿੱਚ $30,000 ਦਾ ਜੁਰਮਾਨਾ ਜਿਹੜਾ ਹੈ ਮਾਲਕ ਨੂੰ ਕੀਤਾ ਗਿਆ ਸਿਟੀ ਵੱਲੋਂ ਮੰਗ ਕੀਤੀ ਗਈ ਸੀ ਕਿ $15,000 ਦਾ ਜੁਰਮਾਨਾ ਹੋਵੇ ਤੇ 30 ਦਿਨ ਜੇਲ੍ਹ ਵਿੱਚ ਵੀ ਉਸਨੂੰ ਸੁੱਟਿਆ ਜਾਵੇ ਜਦਕਿ ਇਸ ਮਾਮਲੇ ਦੇ ਵਿੱਚ $30,000 ਦਾ ਜੁਰਮਾਨਾ ਕੀਤਾ ਗਿਆ ਤੇ ਸਜ਼ਾ ਨਹੀਂ ਸੁਣਾਈ ਗਈ ਤੇ ਇਸ ਕੇਸ ਦੇ ਵਿੱਚ ਪ੍ਰੋਪਰਟੀ ਦੇ ਮਾਲਕ ਜਿਹੜੇ ਨੇ ਜੀ ਉਹ ਨਿਕਲੇ ਨੇ ਪੰਜਾਬੀ ਮੂਲ ਦੇ ਬਜ਼ੁਰਗ ਪ੍ਰਿਥਵੀ ਪਾਲ ਸਿੰਘ ਢੜਿਆਲਾ ਉਹਨਾਂ ਦੀ ਫੋਟੋ ਵੀ ਛਾਇਆ ਹੋਈ ਹੈ ਨਾਲ ਤੇ ਪ੍ਰੋਵਿੰਸ਼ੀਅਲ ਅਫੈਂਸਿਸ ਕੋਰਟ ਦੇ ਵਿੱਚ ਉਹ ਪੇਸ਼ ਹੋਏ ਅੱਜ ਤੇ 3 ਸਾਲ ਬਾਅਦ ਜੋ ਕਿ ਜਿਹੜੀ ਅੱਗ ਲੱਗੀ ਸੀ ਇਸ ਕਿੰਗਸਟਨ ਦੀ ਬਿਲਡਿੰਗ ਦੇ ਵਿੱਚ ਕੋਰਟ ਦੇ ਵਿੱਚ ਦੱਸਿਆ ਗਿਆ ਕਿ ਉਸ ਬਿਲਡਿੰਗ ਦੇ ਵਿੱਚ 8 ਲੋਕ ਸਨ ਜਦੋਂ ਇਸ ਨੂੰ ਅੱਗ ਲੱਗੀ ਤੇ ਇਹਨਾਂ ਵਿੱਚੋਂ 2 ਬੋਨੀ ਡੈਮਿਲ 35 ਸਾਲ ਤੇ ਉਸਦੇ ਬੋਏਫ੍ਰੈਂਡ ਐਡਮ ਕਰੋਲੇ 34 ਸਾਲਾਂ ਦੇ ਉਹ ਦੂਸਰੀ ਮੰਜ਼ਿਲ ਤੇ ਸੀ ਜਦੋਂ ਜਿਹੜੀ ਆ ਕਿਚਨ ਕੈਬਨਿਟ ਦੇ ਵਿੱਚੋਂ ਅੱਗ ਜਿਹੜੀ ਆ ਪੂਰੇ ਘਰ ਦੇ ਵਿੱਚ ਫੈਲ ਗਈ ਤੇ ਇਸ ਵਿੱਚ ਜਿਹੜਾ ਹੈ ਉਹ ਮੌਤਾਂ ਉਹਨਾਂ ਦੀਆਂ ਹੋ ਗਈਆਂ ਤੋ ਅਦਾਲਤ ਦੇ ਵਿੱਚ ਵਾਹਵਾ ਸਾਰੀਆਂ ਗੱਲਾਂ ਬਾਤਾਂ ਹੋਈਆਂ ਇੱਕ ਵੱਖਰੀ ਜਿਹੀ ਬਿਲਡਿੰਗ ਹੈ ਛੋਟਾ ਜਿਹਾ ਘਰ ਹੈ ਬੇਸਿਕਲੀ ਇਸ ਵਿੱਚ ਜੋ ਸਿਟੀ ਵੱਲੋਂ ਮੰਗ ਕੀਤੀ ਜਾ ਰਹੀ ਸੀ ਜੇਲ੍ਹ ਟਾਈਮ ਦੀ ਉਹ ਤਾਂ ਅਦਾਲਤ ਨੇ ਨਹੀਂ ਮੰਨੀ ਤੇ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਹੋਰ ਪ੍ਰੋਪਰਟੀਜ਼ 'ਤੇ ਉਸਨੇ ਆਪਣੀ ਅਤੇ ਜੋ ਉਸਦੀਆਂ ਹੋਰ ਵੀ ਪ੍ਰੋਪਰਟੀਜ਼ ਹੈਗੀਆਂ ਨੇ ਉਸ 'ਤੇ ਵਾਹਵਾ ਪੈਸੇ ਖਰਚ ਕੇ ਉਹਨਾਂ ਦੀ ਇੰਪਰੂਵਮੈਂਟ ਕੀਤੀ ਉਹਨੇ 78 ਸਾਲਾਂ ਦਾ ਪ੍ਰਿਥਵੀ ਪਾਲ ਸਿੰਘ ਬਜ਼ੁਰਗ ਜਿਹੜਾ ਉਸਨੂੰ ਜੇਲ੍ਹ ਵਿੱਚ ਜਿਹੜਾ ਹੈ ਉਹ ਨਹੀਂ ਸਮਾਂ ਬਿਤਾਉਣਾ ਪਵੇਗਾ ਅਤੇ ਫਾਇਰ ਐਕਸਟਿੰਗੁਇਸ਼ਰ ਵੀ ਉੱਥੇ ਉੱਥੇ ਨਹੀਂ ਸੀ ਹੋਰ ਸਾਰੀਆਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਅਦਾਲਤ ਨੇ ਹੁਕਮ ਸੁਣਾਇਆ ਹੈ ਕਿ ਇੱਕ ਲੜਕੀ ਨੂੰ ਆਪਣੇ ਦੀ ਪਿਤਾ ਦੀ ਜਾਇਦਾਦ ਵਿੱਚੋਂ ਤਕਰੀਬਨ ਅੱਧ ਮਿਲੇਗਾ ਜਦਕਿ ਪਹਿਲਾਂ ਉਸਨੂੰ ਇਹ ਜਿਹੜਾ ਡਿਸਇਨਹੈਰਿਟ ਕੀਤਾ ਗਿਆ ਸੀ ਭਾਵ ਕਿ ਉਸਨੂੰ ਨਹੀਂ ਮਿਲਣਾ ਸੀ ਹੁਣ 1.8 ਮਿਲੀਅਨ ਦੀ ਅਸਟੇਟ ਦੱਸੀ ਜਾਂਦੀ ਹੈ BC ਦੀ ਸੁਪਰੀਮ ਕੋਰਟ ਵਿੱਚ ਇਹ ਕੇਸ ਹੋਇਆ ਕਿ 2022 ਵਿੱਚ ਡੇਨੀਅਲ ਡੈਂਸੀ ਦੀ ਜਿਹੜੀ ਹੈ ਵਿਲ ਜਿਹੜੀ ਹੈ ਉਸਦੀ ਕੀਤੀ ਹੋਈ ਉਸ ਵਿੱਚ ਜਸਟ ਅਤੇ ਇਕੁਇਟੇਬਲ ਪ੍ਰੋਵੀਜ਼ਨ ਜਿਹੜਾ ਸੀ ਪ੍ਰੋਪਰ ਮੇਨਟੇਨੈਂਸ ਅਤੇ ਸਪੋਰਟ ਜਿਹੜਾ ਹੈ ਉਹ ਕਰਨ ਦੇ ਬਦਲੇ ਨਹੀਂ ਕੀਤਾ ਗਿਆ ਅਤੇ ਵਿਲ ਨੂੰ ਬਦਲ ਕੇ ਜਿਹੜਾ ਹੈ ਇਹ ਉਸ ਲੜਕੀ ਨੂੰ ਵੱਧ ਦਿੱਤਾ ਗਿਆ ਉਸਦੇ ਭਰਾ ਨੇ ਜਦਕਿ ਇਸ ਦਾ ਵਿਰੋਧ ਕੀਤਾ ਸੀ ਅਤੇ ਜਦਕਿ ਅਦਾਲਤ ਦੇ ਵਿੱਚ ਇਹ ਲੜਕਾ ਉਸਦਾ ਜਿਹੜਾ ਭਰਾ ਸੀ ਉਹ ਕਹਿੰਦਾ ਰਿਹਾ ਕਿ ਉਸਦਾ ਪਿਤਾ ਉਸਨੂੰ ਹੀ ਸਾਰੀ ਪ੍ਰੋਪਰਟੀ ਦੇਣਾ ਚਾਹੁੰਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਹੀ ਆਪਣੇ ਬਾਪ ਦੀ ਬੇਸਮੈਂਟ ਵਿੱਚ ਰਹਿੰਦਾ ਸੀ ਅਤੇ ਮੈਂ ਹੀ ਸਾਰੀ ਉਸਦੀ ਮਦਦ ਕਰਦਾ ਸੀ ਲੇਕਿਨ ਇਸ ਰੂਲਿੰਗ ਦੇ ਵਿੱਚ ਜਿਹੜਾ ਹੈ ਲੜਕੀ ਨੂੰ ਵੀ ਬਾਪ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਜਿਹੜਾ ਹੈ ਦਿੱਤਾ ਗਿਆ ਪ੍ਰੋਗਰਾਮ ਦੇ ਵਿੱਚ ਸਮਾਂ ਸਾਡਾ ਲਗਭਗ ਸਮਾਪਤੀ ਵੱਲ ਨੂੰ 5 ਵਜੇ ਸ਼ਾਨ ਅਲੀ ਜੀ ਵੈਸੇ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇੱਕ ਅੱਧੀ ਖਬਰ ਅਲਬਰਟਾ ਦੀ ਵੀ ਸ਼ੋਅ ਲੈਂਦੇ ਹਾਂ ਥੋੜ੍ਹੀ ਜਿਹੀ ਲੰਬੀਆਂ ਨੇ ਖਬਰਾਂ ਪਰ ਜਿਹੜਾ ਉਹ ਰਹਿਣ ਦਿੰਦੇ ਹੁਣ ਜੀ ਕੈਲਗਰੀ ਦੇ ਵਿੱਚ ਇੱਕ ਟ੍ਰਾਂਜ਼ਿਟ ਬੱਸ ਦੇ ਨਾਲ ਲੱਗਣ ਕਰਕੇ ਅੱਜ ਸ਼ੁੱਕਰਵਾਰ ਇੱਕ ਔਰਤ ਜ਼ਖਮੀ ਹੋਈ ਹੈ ਹੋਸਪਿਟਲ ਦੇ ਵਿੱਚ ਹੈ ਬਿਡਿੰਗਟਨ ਬੁਲੇਵਰਡ ਅਤੇ ਸੈਂਟਰ ਸਟਰੀਟ ਨੌਰਥ 'ਤੇ ਇਹ ਘਟਨਾ ਵਾਪਰੀ ਹੈ ਪੈਡੈਸਟਰੀਅਨ ਨੂੰ ਹਸਪਤਾਲ ਪਹੁੰਚਾਇਆ ਗਿਆ ਸੀਰੀਅਸ ਇੰਜਰੀਜ਼ ਹੈਗੀਆਂ ਪਰ ਨੌਨ ਲਾਈਫ ਥਰੈਟਨਿੰਗ ਨੇ ਹੋਰ ਕੋਈ ਇਸ ਵਿੱਚ ਜ਼ਖਮੀ ਨਹੀਂ ਹੈ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਜੀ ਅਤੇ 80 ਸਾਲ ਜਿਹੜੀ ਔਰਤ ਦੀ ਉਮਰ ਹੈ ਜਿਹੜੀ ਦੱਸੀ ਜਾਂਦੀ ਹੈ ਅਤੇ ਇਹ ਦੱਸਿਆ ਜਾ ਰਿਹਾ ਕਿ ਉਹ ਔਰਤ ਜਿਹੜੀ ਹੈ ਬੱਸ ਦੇ ਵਿੱਚ ਹੀ ਸੀ ਅਤੇ ਉਤਰਨ ਲੱਗਿਆ ਡਿੱਗੀ ਅਤੇ ਉਹ ਜਦੋਂ ਉਹ ਬੱਸ ਜਿਹੜੀ ਹੈ ਅੱਗੇ ਵਧੀ ਤਾਂ ਉਸ ਦੇ ਨਾਲ ਹੀ ਉਸਦੀ ਜਿਹੜੀ ਵਿੱਚ ਵੱਜੀ ਹੈ ਅਤੇ ਵੈਸੇ ਉਹ ਠੀਕ ਠਾਕ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਇਸ ਕੇਸ ਦੀ ਹੋਵੇਗੀ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲਾਂ ਚੁੱਕਾਂ ਲਿਖੇਵਾਂ ਜੀ ਸਤਿ ਸ਼੍ਰੀ ਅਕਾਲ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
2: 3, 2, 1, 0.
5: Ladies and gentlemen, get ready to be a part of the hit Desi Radio Show with Sean. A complete audio magazine.
6: A complete audio magazine.
5: Sangeet Studio.

0: ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਸੰਗੀਤ washes away the dust of everyday life.
5: Love in search of words.
6: संगीत में टॉपिक ऑफ द वीक में सोच रहा था प्रोग्राम शुरू करने से पहले कि किस मौजू पे किस टॉपिक पे बात की जाए टॉपिक तो जाहिर है बहुत सारे हैं इकोनॉमी है प्रेसिडेंट ट्रंप हैं ईरान वॉर है कनाडा की जॉब्स मार्केट है 3.5 ग्रोथ रेट है जो कि जो टॉप जो जो G7 कंट्रीज हैं जो टॉप के 10 उसमें बहुत ही बेस्ट आया था ये अच्छा इस तरह की बेशुमार चीज़ें लेकिन जो मुझे बहुत ही ज़्यादा जो डीपली मुझे जो फील हुई है बात जिसमें मैं करना चाहता हूँ आई एम श्योर आप में से बहुत सारे लोग उसको फील करते होंगे वो ये है कि कुछ लोग पहले ये होता था आज से यूं समझें कि 10 साल पहले तक कि हम अपनी प्राइवेट जिंदगी में ना काफ़ी फजूलियात बातें करते हैं इररिस्पांसिबल बातें करते हैं रेसिस्ट बातें कर जाते हैं ज़ाहिर एक प्राइवेट लाइफ होती है लेकिन कभी भी पिछली नोन हिस्ट्री में पिछले 40-50 सालों में ऐसा नहीं हुआ कि किसी कंट्री का प्राइम मिनिस्टर प्रेसिडेंट या बहुत ही बड़ी पोजीशन पे बैठा लोग चीफ जस्टिस और फॉरेन मिनिस्टर डिफेंस मिनिस्टर इस तरह के जो लोग हैं वो इतनी केयरलेस बातें करते हैं जितनी अब आपको नजर आ रही है अच्छा ये न्यू नॉर्मल बन गया है न्यू नॉर्मल का मतलब ये है कि क्योंकि इतनी इस तरह की चवलें शवलें आपको सुनने को मिल रही हैं कि अब ये एक नॉर्मल चीज बनती जा रही है कनाडा को लेके अमेरिका को लेके ये चीज और भी ज्यादा डेंजरसली सरफेस पे आई है जैसे प्रेसिडेंट ट्रंप की अगर आप बात करें तो प्रेसिडेंट ट्रंप जो है वो रोज सुबह के कोई 3-4 बजे के करीब अपने सोशल ट्रू सोशल एक उन्होंने बनाया हुआ है उस पर वो लिखना शुरू कर देते हैं जैसे ट्वीट होता है ऐसे करना शुरू कर देते हैं और पूरा एक रैंट होता है इसके खिलाफ उसके खिलाफ कनाडा को 51st state बना लेंगे कनाडा घुटनों पे आ जाएगा कनाडा फॉलिंग अपार्ट हो जाएगा और इसी तरह बाकी दुनिया के बारे में भी बहुत ही इररिस्पांसिबल और स्टेट्समैन वाली बातें नहीं होती फॉर एग्जांपल उस पर कह देना कि ईरान को ख़त्म कर देंगे सफ़ा हस्ती से मिटा देंगे प्रेसिडेंट ट्रंप का ये कह देना कि इंडिया बहुत फिल्दी कंट्री है आई मीन हर कंट्री में बहुत अच्छी चीज़ें हर कंट्री में कुछ बुरी चीज़ें हैं So why just pick one country?

0: even more. A lot more. Keep listening. Sangeet Studio.
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇ

0: station, full of masti, full of information. Program is being presented by Sean. Stay tuned. Stay tuned. Stay tuned. Sit back, relax, and fasten your seat belts. This is going to be a hell of a ride. Ek dum chikas.
1: Hey, bro. Chikas bole to?
0: Ek dum.
1: धासु बोले तो
0: खुले
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060

0: ਜਾਂ ਆਓ ਯੂਨਿਟ 530669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਸੰਗੀਤ ਸਟੂਡੀਓ ਸਿੰਪਲੀ ਸੈਂਸੇਸ਼ਨਲ ਇੰਸਪਾਇਰਡ ਬਾਈ ਲਿਸਨਰਸ ਸੰਗੀਤ ਸਟੂਡੀਓ ਲੈਟ ਯੂਰ ਲਿਸਨਿੰਗ ਪਲੇਜ਼ਰ